ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ।

ਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ ਰਖੀ ਸੁਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮਸ਼ ਪਿਆਲੇ ਗਾਵਨ ਤੁਦਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ

ਪਿਆਰਾ ਸਭ ਧਿਆਵਹਿ ਹੈ ਸਭ ਧਿਆਵਹਿ ਹੈ ਤੁਦ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੁ।

ਤੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨੇਕ

ਮਿਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਤ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ

ਪਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚੌਪਈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ।

ਤਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਾਧ ਕੀਓ ਘਾਟ ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਾਟ ਘਾਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਅਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ

ਇੱਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਤਾਰੀਆ ਪੰਚ ਦੂਤ ਤੁਧ

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਜਪੇਈ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਪਿਆਏ ਮੇਰੇ ਅੰਕਿਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਚਾਹੇ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨਾਂ ਦੇ ਆਵਾ ਚਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪਵਿੱਤਰ ਆਤਮਾ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਰਦਾਰ ਦਾ ਧਿਆਨ ਕਰਕੇ ਖਾਲਸਾ ਤੇ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਚੱਕਿਆ ਦੇ ਚਲਾਈ ਤੇ ਵਾਹੀ ਦੇ ਕੇ ਡਿੱਢ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਈ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਜ਼ਰ ਆਏ ਗਏ ਗੁਰਦੁਆਰੇ ਸੇਵਾ ਤੇ ਗੁਰਬਾਣੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇਖੇ ਸਤਸੰਗ ਨਵਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਭ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤਾ ਵੈ ਚਿੱਤ ਆਵਣ ਕਾ ਸਤਿਕਾ ਸਰ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਨਚਰਿਆ ਦੇਖ ਦੇਖ ਕੇ ਫਤਿਹ ਬਿਰਦ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਲਬਾਲੀ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਹ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ

ਸੰਪੂਰਨ ਪਾਠ ਦਿੱਤਾ। ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚੰਨ ਸੋਧਾਰ ਬਹਿਰਾਸ ਵਾਲੇ ਪਾਠ ਕਿਰਪਾ ਕਰੋ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ, ਪੜ੍ਹੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ, ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੁਕਸਾਨ ਦੀ ਕਿਰਪਾਲਤਾ ਕਰੋ ਜੀ, ਅੱਗੋਂ ਤੋਂ ਸ਼ੋਧ ਅਤੇ ਪਿੱਤਰ ਬਾਣੀ ਚਾਲਣ ਵਾਲੀ ਬੁੱਧੀ ਬਖਸ਼ਿਸ਼ ਕਰੋ। ਕੀ ਮਹਾਰਾਜ ਤਾਨੂੰ ਸਤਾਰ ਪਿਤਾ ਜੀ, ਗੁਰੂ ਗ੍ਰੰਥ ਸਾਹਿਬ ਜੀ ਆਪਦੇ ਰਾਜ ਵਿਚਾਰ ਪਿਤਾ, ਐਸੇ ਗੁਰੂ ਕੋ ਬਰਬਰ ਜਾਈਏ ਆਮੁਖ ਮੋਹਿਤਾਰੇ, ਤਾਂ ਤਾਂ ਸ੍ਰੀ ਹਰਿ ਸਿੰਘ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਪੁਰ ਦੀਆਂ ਖੁਸ਼ੀਆਂ ਗਰੀਬ ਨਿਵਾਜ ਸੰਸਾਰ ਭਰ ਦੇ ਸੰਗਤਾਂ ਆਪਦੇ ਚਰਨਾਂ 'ਚ ਹਾਜ਼ਰੀ ਭਰ ਰਹੀਆਂ ਨੇ, ਮਸਤ ਗੌਰੀ ਨੇ ਕਿਰਪਾ ਦਿੱਤਾ ਬਖਸ਼ਿਸ਼ ਕਰੋ। ਸੱਚੇ ਪਾਤਸ਼ਾਹ ਜੀ ਸਾਰੇ ਸੰਗਤਾਂ ਸਿਰ ਤੇ ਰਹਿਤ ਰੱਖੋ, ਸਾਰੇ ਸੰਗਤਾਂ ਗਰੀਬ ਨਿਵਾਜ ਚਰਨਾਂ ਜੋੜਨ ਕਿਰਪਾਲਤਾ ਕਰੋ, ਅਤੇ ਸੰਗਤਾਂ ਨੂੰ ਉਦਮ ਬਖਸ਼ੋ, ਹਮੇਸ਼ਾ ਇਸ ਤਰ੍ਹਾਂ ਆਉਣ ਵਾਲੇ ਸਮੇਂ ਦੀ ਪੁਰਬਾਂ ਨੂੰ ਚਾਲੀ ਕਿਲੇ ਮੌਤ ਵਾਲੀ ਬਖਸ਼ੋ, ਭਾਵੇਂ ਦਾ ਵਿਕਾਸ ਕਿਰਪਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਤਾਂ ਤੀਨੂੰ ਹਰ ਚੀਜ਼ ਆਪ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਸਮੂਹ ਸੰਗਤਾਂ ਖਾਲਸਾ ਪੰਥ ਤੇ ਕਿਰਪਾ ਕਰੋ, ਆਪਣੇ ਦਸਾਹੇ ਮਾਰਗ ਨੂੰ ਅਪਣਾਉਣ ਵਾਸਤੇ ਆਪਣੇ ਪਾਇਆ ਪੂਰੇ ਚੱਲਣ ਵਾਸਤੇ ਸਾਰੇ ਸਮਰੱਥਾ ਬਖਸ਼ੋ, ਤਾਕਤ ਬਖਸ਼ੋ, ਭਾਵੇਂ ਦਾ ਵਿਕਾਸ ਕਰੋ ਜੀ ਗਰੀਬ ਨਿਵਾਜ। ਇਹਨਾਂ ਖੁਸ਼ੀਆਂ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਜੇ ਗੁਲਾਬ ਸ਼ਾਹੀ ਦੇਗਾਂ ਤਿਆਰ ਕਰੇ ਹੱਥ ਦਤਾਰ, ਆਪ ਜੀ ਭੋਗ ਲਾਓ, ਚੀਰ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ, ਜੋ ਜੀ ਸਕੇ ਸਵਾਸ ਸਵਾਸ ਆਪ ਦੇ ਆਪੇ ਤਰਨਾਮ ਜਪ, ਬਖਸ਼ੀ ਕਰੋ ਦਤਾਰ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ, ਸੁੱਖਾਂ ਦਾ ਪ੍ਰਕਾਸ਼ ਕਰੋ, ਦੇਸ਼ ਵਧੇ ਰੱਖਿਆ ਬਖਸ਼ੀ ਕਰੋ ਜੀ, ਕਿਰਪਾ ਕਰੋ ਗਰੀਬ ਨਿਵਾਜ, ਆਪ ਦੀ ਬਖਸ਼ੀਆਂ ਦਾਤਾਂ ਦੇ ਲੰਗਰੇ ਟੁੱਟ ਸਵਾਈਆਂ ਪ੍ਰਵਾਨ ਕਰਨੀ, ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ, ਚੱਟ ਕਰ ਬਖਸ਼ੋ, ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਕਿਰਪਾਲਤਾ ਕਰੋ ਗਰੀਬ ਨਿਵਾਜ, ਕਿਰਪਾ ਕਰੋ ਦਤਾਰ ਜੀ। ਇਹ ਗਰੀਬ ਨਿਵਾਜ ਖਾਲਸਾ ਪੰਥ ਸੇਖ ਕੌਮ ਨੂੰ ਏਕਤਾ ਦਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸੱਚ ਦਾਤ ਬਖਸ਼ੋ, ਚਰਨਾਂ ਨਾਲ ਜੋੜੋ ਗੁਰਬਾਣੀ ਦਾ ਪਹਿਲਾ ਕਿਰਪਾਲਤਾ ਕਰੋ ਦਤਾਰ, ਹਰ ਵਿਧਾਨ ਦੀਵਾਨ ਫਤਿਹ ਕਿਰਪਾਲਤਾ ਕਰੋ ਜੀ ਗਰੀਬ ਨਿਵਾਜ ਜੀ। ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਾਰ ਸੰਗਤਾਂ ਦੀ ਹਾਜ਼ਰੀ ਦਾਤ ਪ੍ਰਵਾਨ ਕਰੋ, ਘੜੀਆਂ ਲਿਖੇ ਲਾਓ ਸੰਗਤਾਂ ਦਾਤੇ ਤੇ ਫਿਰ ਪੇਟਾ ਬਣਾਉਣ ਸ਼ੁਭ ਕਾਮਨਾ ਪੂਰਨ ਕਰੋ ਜੀ। ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪਦੇ ਚਰਨ ਕਾਉਣ ਦੇ ਦਾਤ ਨੇ ਤਾਰ ਦਿੱਤਾ ਜੀ। ਅਵਧਾਰਗੜ ਸਾਹਿਬ ਸੇਵਾਦਾਰ ਰੋਬਿੰਦ ਸਿੰਘ ਦੇ ਜਨਮ ਦਿਨ ਤੇ ਪਰਿਵਾਰ ਵੱਲੋਂ ਇੱਕ ਇੱਕ ਡਾਲਰ ਆਮ ਚੰਨ ਪੇਟਾ ਕਿਤੇ ਪ੍ਰਵਾਨ ਦਿੱਤਾ, ਬਖਸ਼ਿਸ਼ ਕਰਦੇ ਹਾਂ। ਰੋਬਿੰਦ ਸਿੰਘ ਨੂੰ ਤੰਦਰੁਸਤੀ ਬਖਸ਼ੋ, ਲੰਮੀ ਆਯੂ ਬਖਸ਼ੋ, ਤੁਸੀਂ ਕਿ ਨਾਮ ਦੀ ਦਾਤ ਬਖਸ਼ੀ ਦਿੱਤਾ, ਚੱਜ ਕਲਾ ਬਖਸ਼ ਵਾਲਤਾ ਕਰੋ, ਸਾਰੇ ਪਰਿਵਾਰ ਨੂੰ ਸੁੱਖਾਂ ਦੀ ਬਖਸ਼ੀ ਕਰੋ ਜੀ ਗਰੀਬ ਨਿਵਾਜ। ਵੀਰ ਸਿੰਘ ਦੇ 18ਵੇਂ ਜਨਮ ਦੇ ਪਰਿਵਾਰ ਨੂੰ ਬੇਨਤ ਮੈਂ ਪੇਟਾ ਪ੍ਰਵਾਨ ਦਿੱਤਾ, ਬਖਸ਼ਿਸ਼ ਕਰੋ। ਕਬੀਰ ਸਿੰਘ ਨੂੰ ਤੰਦਰੁਸਤੀ ਬਖਸ਼ੋ, ਲੰਮੀ ਆਯੂ ਬਖਸ਼ੋ, ਤੁਸੀਂ ਕਿ ਨਾਮ ਦੀ ਦਾਤ ਬਖਸ਼ੀ ਵਾਲਤਾ ਕਰੋ ਜੀ ਸਰ, ਮਿਹਰ ਕਰੋ ਜੀ ਗਰੀਬ ਨਿਵਾਜ। ਦੂਰ ਦੁਰਾਡੇ ਕਾਲੇ ਬੈਠੀਆਂ ਲਾਈਵ ਕਥਾ ਕੀ ਸਰਵਣ ਕਰੀਆਂ, ਸਾਰੇ ਸਿੰਘ ਦੇ ਹਾਜ਼ਰੀ ਪ੍ਰਵਾਨ ਕਰੋ, ਘੜੀਆਂ ਲੈ ਕੇ ਲਾਓ, ਸਤਾਰਾ ਆਪਣੀ ਕਿਰਪਾ ਦੀ ਸੰਗਤਾਂ ਨੂੰ ਬਖਸ਼ੇ ਨੇ। ਸੰਗਤਾਂ ਆਪਦੇ ਚੈਨਲ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ। ਬੇਅੰਤ ਮੈਂ ਆਨਲਾਈਨ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸਿੰਘ ਹਰ ਸੰਗਤਾਂ ਮਾਇਆ ਭੇਟਾ ਕਰ ਰਹੀਆਂ, ਚੈਨਲ ਪ੍ਰਵਾਨ ਕਰੋ, ਬਖਸ਼ਿਸ਼ ਸਭ ਦੇ ਕਮਾਈਆਂ ਸਫਲ ਕਰੋ, ਕਾਰਜ ਵੱਧ ਮਿਲਤਾ, ਸਭ ਸੰਗਤਾਂ ਦੀਆਂ ਸ਼ੁਭ ਕਾਮਨਾ ਵਸਨਾਂ ਪੂਰੀਆਂ ਕਰੋ ਜੀ, ਦਾਰ ਬਖਸ਼ੇ ਕਰੋ, ਸੇਵਾ ਪ੍ਰਵਾਨ ਕਰੋ, ਪੂਰਨ ਚੁਕਾਈ ਮਾਹੀ ਬਖਸ਼ੋ, ਪਵਿੱਤਰ ਹੁਕਮਨਾਮੀ ਬਖਸ਼ੇ ਕਿਰਪਾਨ, ਅੱਜ ਸ਼ਾਮ ਦੇ ਕਥਾ ਕੀਰਤ ਬਾਰੇ ਹਫ਼ਤਾ ਵਾਸਤੇ ਆਗਾ ਬਖਸ਼ੋ, ਰਹਿੰਦੇ ਘਰ ਸਵਾਰ ਕੇ ਚੰਨਾ ਸੁਨਾ ਦੀ ਬਣਾਓ, ਸਹੀ ਪਿਆਰੇ ਮੇਰੇ ਜਿਲ੍ਹੇ ਮੇਰੇ ਆਪਦਾ ਨਾਮ ਜਤਾਵਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ।

ਪ੍ਰਗਟ ਗੁਣਾ ਕੀਤੇ। ਜੋ ਪ੍ਰਭ ਕੋ ਮਿਲ ਭੂਤ ਹੈ ਕੋਜ ਸ਼ਬਦ ਮਹਿਲ, ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ, ਸਵਾਰ ਹੋਏ ਤਾਂ ਮਿਲੇਗੇ ਬਜੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਦੋ ਤੇਰੇ ਪਾ, ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਖੰਡਾ।

0: ਪੜ੍ਹੀ ਹੈ, ਕਿਆ ਗੁਨੀ ਹੈ, ਕਿਆ ਵੇਦ ਪੁਰਾਨਾ ਸੁਣੀ ਹੈ, ਪੜ੍ਹੇ ਸੁਣੇ ਕਿਆ ਹੋਈ, ਜਾਓ ਸਹਿਜ ਨਾ ਮਿਲਿਓ ਸੋਈ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਹਰਿਕ੍ਰਿਸ਼ਨ ਤੇ ਆਈਐ ਜਿਸ ਜਿੱਥੇ ਸਭ ਦੁੱਖ ਜਾਏ। ਧੰਨ ਧੰਨ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਦਿਹਾੜੇ ਤੇ, ਪ੍ਰਕਾਸ਼ ਦਿਹਾੜੇ ਤੇ, ਅਵਤਾਰ ਧਰਨ ਦੇ ਗੁਰਪੁਰਬ ਤੇ, ਬਰਥਡੇ ਤੇ ਆ ਕੇ। ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਤੇ ਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਸੂਰ ਸੰਗਤਾਂ ਨੂੰ, ਅੱਠਵੀਂ ਪਾਤਸ਼ਾਹੀ, ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅਵਤਾਰ ਧਾਰਨ ਦੀਆਂ ਲੱਖ ਲੱਖ ਵਧਾਈਆਂ ਹੋਣ। ਸਾਹਿਬਾਂ ਦਾ ਅਵਤਾਰ 7 ਜੁਲਾਈ 1656 ਈਸਵੀ ਨੂੰ ਕੀਰਤਪੁਰ ਦੀ ਪਵਿੱਤਰ ਧਰਤੀ 'ਤੇ, ਜੋ ਜ਼ਿਲ੍ਹਾ ਰੋਪੜ ਦੇ ਵਿੱਚ ਹੈ ਹੁਣ। ਪਿਤਾ ਧੰਨ ਧੰਨ ਗੁਰੂ ਹਰਿਰਾਜ ਸਾਹਿਬ ਜੀ ਦੇ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਦੇ ਘਰ ਹੋਇਆ ਸੀ। ਉਹ ਸਭ ਤੋਂ ਛੋਟੇ ਸਨ ਗੁਰੂ ਸਾਹਿਬਾਂ ਦੇ ਵਿੱਚੋਂ। ਗੁਰਜੋਤੀ ਉਹਨਾਂ ਨੂੰ ਮਿਲੀ ਸੀ ਪਹਿਲਾਂ ਹੀ, ਛੋਟੇ ਹੁੰਦਿਆਂ ਤੋਂ ਹੀ, ਅਤੇ 5 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਗੁਰਤਾ ਗੱਦੀ ਸੰਭਾਲੀ। ਉਹਨਾਂ ਨੇ ਬਹੁਤਾ ਸਮਾਂ ਨਾ ਲਾਵਾਂ, ਅਤੇ ਉਹਨਾਂ ਨੇ ਦੋ ਮਹਾਨ ਕੰਮ ਕੀਤੇ। ਇੱਕ ਤਾਂ ਔਰੰਗਜ਼ੇਬ ਵਰਗੇ ਜ਼ਾਲਮ ਬਾਦਸ਼ਾਹ ਤੋਂ ਸਿੱਖੀ ਨੂੰ ਬਚਾਇਆ, ਜੋ ਆਮ ਇਤਿਹਾਸਕਾਰ ਨਹੀਂ ਦੱਸਦੇ। ਦੂਸਰਾ ਕੰਮ, ਉਹਨਾਂ ਨੇ ਸਿੱਖੀ ਦੀ ਅਗਵਾਈ ਆਪਣੇ ਤੋਂ ਪਿੱਛੋਂ ਸਭ ਤੋਂ ਯੋਗ ਸ਼ਖਸੀਅਤ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਾਸਤੇ ਸੌਂਪੀ। ਸੋ ਅਤੇ ਨਾਲ ਆਪ ਜੀ ਨੂੰ ਪਤਾ ਹੈ ਪੰਜੋਖੜੇ ਉਹਨਾਂ ਨੇ ਕੀ ਕੀਤਾ ਸੀ, ਜੋ ਚੱਜੂ ਸੀ, ਜੋ ਬੋਲਾ ਅਤੇ ਗੂੰਗਾ ਸੀ, ਉਸ ਪਾਸੋਂ ਕੀਤਾ ਦੇ ਅਰਥ ਕਰਵਾਏ, ਜੋ ਕਿਸ ਵਿਦਵਾਨ ਵੱਡੇ ਤੋਂ ਵੱਡਾ ਨਹੀਂ ਕਰ ਸਕਿਆ, ਉਹਨਾਂ ਨੇ ਕੀਤੇ। ਸੋ ਹੁਣ ਸੂਚਨਾਵਾਂ ਜੀ, ਇੱਕ ਦੋ ਮਿੰਟ ਦੇ ਵਿੱਚ। ਅੱਜ ਸੰਤ ਰਣਜੀਤ ਸਿੰਘ ਜੀ ਖਾਲਸਾ ਟੰਡੀਆਂ ਵਾਲਿਆਂ ਨੇ ਆ ਕੇ 9 ਵਜੇ ਤੱਕ ਇਲਾਹੀ ਗੁਣ ਦੇ ਕੀਰਤਨ ਅਤੇ ਕਥਾ ਦੁਆਰਾ ਸੰਗਤਾਂ ਨਿਹਾਲ ਕਰਨਾ ਹੈਗਾ ਜੀ। ਕੱਲ੍ਹ ਵੀ ਉਹਨਾਂ ਦਾ ਸਮਾਂ ਇਸੇ ਤਰ੍ਹਾਂ ਹੀ ਹੋਏਗਾ, 6:15 ਤੋਂ ਲੈ ਕੇ 9 ਵਜੇ ਤੱਕ। ਪਰਸੋਂ ਐਤਵਾਰ ਦਾ ਸਮਾਂ ਉਹਨਾਂ ਦਾ ਹੈ ਜੀ 11 ਤੋਂ ਲੈ ਕੇ 2 ਵਜੇ ਤੱਕ। ਇੱਕ ਉਸ ਤੋਂ ਅੱਗੇ ਮੈਂ ਬੇਨਤੀ ਕਰਦਾ ਅਗਲੀ ਸੂਚਨਾ ਕਿ ਸੰਗਤਾਂ 17 ਅਗਸਤ ਨੂੰ ਹੈਗੀ ਹੈ, ਸਿੱਖ ਹੈਰੀਟੇਜ ਨਾਈਟ 12 ਅਗਸਤ ਨੂੰ ਹੈਗੀ, ਅਤੇ 31 ਰਾਗ ਦਰਬਾਰ ਹੋਣ ਜਾ ਰਿਹਾ ਸਤੰਬਰ ਦੇ ਵਿੱਚ 11, 12, 13 ਨੂੰ। ਇਕਾਗਰਤਾ ਬਖਸ਼ਣੀ ਜੀ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ, ਇਕਾਗਰਤਾ ਨਹੀਂ ਹੋ ਰਹੀ ਜੀ, ਕਰਿਓ ਕਿਰਪਾ। ਹਾਂਜੀ, ਕਰਿਓ ਕਿਰਪਾ ਜੀ, ਇਕਾਗਰਤਾ ਬਖਸ਼ਿਓ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪ ਜੀ ਚਰਨਾਂ 'ਚ। ਸੋ ਹੁਣ ਮੈਂ ਬੇਨਤੀ ਕਰਾਂ ਭਾਈ ਸਾਹਿਬ, ਭਾਈ ਹਰਪ੍ਰੀਤ ਸਿੰਘ ਜੀ ਨੂੰ 6:30 ਤੱਕ ਕੋਲ ਆਰਤੀ ਕੀਰਤਨ ਸਰਵਣ ਕਹਾਉਣਗੇ, ਫਿਰ ਅਗਲਾ ਪ੍ਰੋਗਰਾਮ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: गुरु पेरी सा संगीत न सुना परवान करना वाला सुना सर्वन करिए जी। वाहेगुरु जी का खालसा वाहेगुरु जी की फतेह।
1: बाणी गुरु गुरु है बाणी विच बाणी अमर सारे गौर बाणी कहे सेव जन माने प्रताख गुरु निसारे। धन धन साहब गुरु ग्रंथ साहब की पावन पवित्र लाहे दरबार दियां हाजरियां भर के लाहे बाण दे कीर्तन ते कथा ते पाठ दा नहा लहरी परम सकार जो सतसंग जीओ। वाहेगुरु जी का खालसा वाहेगुरु जी की फतेह। ਇਹ ਸੰਤ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਤੇ ਜਥਾ ਜਿਹਨਾਂ ਨੇ ਆਪ ਜੀ ਨੂੰ ਆਰਤੀ ਕੀਰਤਨ ਤੇ ਇਹ ਲਾਗਵਿੰਡ ਕੀਰਤਨ ਸਰਵਨ ਪਾਏ ਨੇ ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਇੱਕ ਦੋ ਸੂਚਨਾਵਾਂ ਜੀ। ਪਹਿਲੀ ਸੂਚਨਾ ਤੇ ਪਾਰਕਿੰਗ ਦੇ ਬਾਰੇ ਹੈ। ਪਾਰਕਿੰਗ ਆਪਾਂ ਨੂੰ ਮਿਲ ਗਈ ਹੈ ਗੁਰਦੁਆਰਾ ਐਵੇਨਿਊ ਦੇ ਨਾਲ ਨਾਲ ਅਤੇ ਉੱਥੇ ਆਪ ਜੀ ਨੇ ਪਾਰਕ ਕਰ ਸਕੋਗੇ ਅੱਜ ਵੀ ਕੱਲ੍ਹ ਵੀ ਅਤੇ ਐਤਵਾਰ ਵੀ। ਪਰਮਿਟ ਮਿਲ ਗਿਆ ਸਾਨੂੰ ਸਿਟੀ ਤੋਂ, ਸੋ ਇਸ ਕਰਕੇ ਜਿਹੜੇ ਨਹੀਂ ਆਏ ਜਾਂ ਇਸ ਵੇਲੇ ਇੰਟਰਨੈਟ ਤੇ ਸਰਵਨ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਆ ਕਿ ਜੇ ਅੰਦਰ ਨਹੀਂ ਥਾਂ ਮਿਲਦੀ ਤਾਂ ਉੱਥੇ ਬਾਹਰ ਪਾਰਕ ਕਰਕੇ ਅਤੇ ਆ ਜਾਓ ਅੰਦਰ। ਇੱਕ ਬੇਨਤੀ। ਦੂਸਰੀ ਬੇਨਤੀ ਕਿ ਸੰਤ ਰਣਜੀਤ ਸਿੰਘ ਜੀ ਖਾਲਸਾ ਪਿੰਡ ਢੰਡਰੀਆਂ ਵਾਲੇ ਸਾਡੇ ਪਾਸ ਆਏ ਨੇ, ਸੋ ਹੁਣ ਉਹਨਾਂ ਦੇ ਪਹਿਲੇ ਜਥੇ ਨੇ ਆ ਕੇ ਤੇਰਾ ਕੀਰਤਨ ਆਰੰਭ ਕਰਨਾ ਉਹਨਾਂ ਦੇ ਆਉਣ ਤੱਕ, ਅਤੇ 9 ਵਜੇ ਤੱਕ ਦੀਵਾਨ ਸਜਣੇ ਹਨ। ਕੱਲ੍ਹ ਵੀ ਇਸੇ ਤਰ੍ਹਾਂ ਪ੍ਰੋਗਰਾਮ ਹੈ ਜੀ 9 ਵਜੇ ਤੱਕ। ਐਤਵਾਰ ਨੂੰ ਉਹਨਾਂ ਦੇ ਕੀਰਤਨ ਦਾ ਅਤੇ ਸਮਾਗਮ ਦਾ ਸਮਾਂ ਹੈਗਾ ਜੀ 11 ਵਜੇ ਤੋਂ ਲੈ ਕੇ 2 ਵਜੇ ਤੱਕ। ਸੰਗਤਾਂ ਨੋਟ ਕਰ ਲਓ ਜੀ। ਸੋ ਉਹਨਾਂ ਚਿੱਟਾ ਹੋਰ ਸੂਚਨਾਵਾਂ ਸਾਂਝੀਆਂ ਕਰ ਲੈਂਦੇ ਜੀ। ਫਿਰ ਇੱਕ ਤੇ ਆਪਾਂ ਜੋ ਨੌਰਸਾਂ ਅਤੇ ਸੌ ਸਾਲ ਮਨਾ ਰਹੇ ਹਾਂ ਉਹਨੂੰ ਉਸਦੇ ਵਾਸਤੇ ਸੰਬੰਧ ਕੱਢਣ ਲਈ ਬੇਨਤੀ ਕੀਤੀ ਜਾਂਦੀ ਆ ਆਪ ਜੀ ਨੂੰ। ਫਿਰ ਵੱਧ ਤੋਂ ਵੱਧ ਮਾਇਆ ਉਸਦੇ ਵਿੱਚ ਸਪਾ ਕੇ ਗੁਰੂ ਦੀਆਂ ਬਖਸ਼ਾਂ ਲਓ। ਉਸ ਤੋਂ ਅੱਗੇ ਸਹਿਜ ਪਾਠ ਜੋ ਆਪਾਂ ਸਵਾਦ ਦੇ ਭਲੇ ਲਈ ਰੱਖ ਰਹੇ ਹਾਂ ਉਹ ਵੀ ਹਾਲੇ ਵੀ ਹੋਰ ਰੱਖੇ ਜਾ ਸਕਦੇ ਨੇ ਘਰਾਂ 'ਚ। ਅਤੇ ਅੱਜ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜੋ ਅਵਤਾਰ ਧਾਰਨ ਦਾ ਦਿਹਾੜਾ ਹੈ, ਉਸ ਪਵਿੱਤਰ ਦਿਹਾੜੇ ਦੀਆਂ ਆਪ ਸੂਰ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਅਤੇ ਕੱਲ੍ਹ ਮੋਰਚਾ ਗੁਰੂ ਕਾ ਬਾਗ ਦਾ ਵੀ ਹੈ ਦਿਹਾੜਾ, ਇਤਿਹਾਸਿਕ ਦਿਹਾੜਾ। 16 ਤਰੀਕ ਨੂੰ ਸੈਨੋ ਦੇ ਗੁਰੂ ਘਰ ਵਿਖੇ ਹੈਲਥ ਫੇਅਰ ਲੱਗ ਰਿਹਾ ਜੀ, ਨੋਟ ਕਰ ਲਓ, ਬੜੀ ਜ਼ਰੂਰੀ ਸੂਚਨਾ। ਹੈਲਥ ਫੇਅਰ ਜਿਸ ਵਿੱਚ ਕਾਫੀ ਕੁਝ ਸਕਰੀਨ ਹੋਣਾ, ਸਾਰਾ ਫ੍ਰੀ ਹੈਗਾ, ਅਤੇ ਆਪ ਜੀ ਨੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਉਸ ਤੋਂ ਲਾਭ ਉਠਾਉਣ ਦੀ ਕੋਸ਼ਿਸ਼ ਕਰਨੀ ਹੈਗੀ ਆ। ਸਮਾਂ ਨੋਟ ਕਰ ਲਓ ਉਸਦਾ, 10 ਤੋਂ ਲੈ ਕੇ 2 ਵਜੇ ਤੱਕ ਹੈ, 4 ਘੰਟੇ ਦਾ ਸਮਾਂ ਹੈਗਾ। ਅਤੇ ਕਰ ਰਿਹਾ ਜੀ ਇੰਡੀਅਨ ਨਰਸਿਸ ਐਸੋਸੀਏਸ਼ਨ ਬੇਰੀ ਵਾਲੇ ਆ ਕੇ ਉਸ ਦੇ ਵਿੱਚ ਸੇਵਾ ਕਰ ਰਹੇ ਨੇ, ਉਸ ਦਿਨ ਸਾਰਾ ਕੁਝ ਫ੍ਰੀ ਹੈਗਾ ਜੀ। ਸੰਗਰਾਂਦ 17 ਅਗਸਤ ਨੂੰ ਹੈਗੀ ਹੈ, ਸਿੱਖ ਹੈਰੀਟੇਜ ਨਾਈਟ ਅਰਥਕੁਏਕ ਦੀ ਸੌਕਰ ਗੇਮ ਦੇ ਵਿੱਚ 7:30 ਵਜੇ ਸ਼ਾਮ ਨੂੰ ਮਨਾਈ ਜਾ ਰਹੀ, ਟਿਕਟਾਂ ਲੈ ਕੇ ਜਾਣ ਦੀ ਕਿਰਪਾ ਕਰਨੀ। ਉੱਥੇ ਬਹੁਤ ਸਾਰੀਆਂ ਸੰਗਤਾਂ ਜਾਂਦੀਆਂ ਨੇ, ਆਪਾਂ ਉੱਥੇ ਦਸਤਾਰਾਂ ਵੀ ਸਜਾਉਂਦੇ ਹਾਂ ਅਤੇ ਸਿੱਖੀ ਦੇ ਬਾਰੇ ਲਿਟਰੇਚਰ ਵੀ ਬਣਦੇ ਹਾਂ, ਕਾਫੀ ਕੰਮ ਕੀਤਾ ਜਾਂਦਾ ਸਿੱਖੀ ਵਾਸਤੇ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਆ ਰਿਹਾ ਜੀ 30 ਅਗਸਤ ਨੂੰ, ਉਹ ਵੀ ਆਪਾਂ ਨੇ ਸਵੇਰ ਸ਼ਾਮ ਵਧੇਰੇ ਸਮਰੀ ਪ੍ਰੋਗਰਾਮ ਰੱਖੇ ਆ। ਅਤੇ ਧਰਮ ਤੋਂ ਪਰੇ ਦੀ ਗੱਲ ਹੈ, 7 ਸਤੰਬਰ ਜੋ ਲੇਬਰ ਡੇ ਹੈ ਉਸ ਦਿਨ ਛੁੱਟੀ ਆ ਲੀਗਲ, ਪਰ ਆਪਾਂ ਇੱਥੇ ਸਾਰਾ ਪ੍ਰੋਗਰਾਮ ਰੈਗੂਲਰ ਤਰ ਚੱਲੇਗਾ ਉਸ ਦਿਨ। 11, 12, 13 ਨੂੰ ਕੱਤੀ ਰਾਗ ਦਰਬਾਰ 8ਵਾਂ ਹੋਣ ਜਾ ਰਿਹਾ ਜੀ, ਜਿਸ ਦੇ ਵਿੱਚ ਪਾਂਦੇ ਮਹਾਨ ਕੀਰਤਨੀ ਆ ਕੇ ਹਿੱਸਾ ਲੈ ਰਹੇ ਨੇ। ਅਤੇ 12 ਸਤੰਬਰ ਨੂੰ ਪ੍ਰਕਾਸ਼ ਦਿਹਾੜਾ, ਪਹਿਲਾ ਪ੍ਰਕਾਸ਼ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਸੋ ਇਹ ਵੀ ਨੋਟ ਕਰ ਲਈਏ। ਬਾਕੀ ਹੁਣ ਸੂਚਨਾਵਾਂ ਫਿਰ, ਅਤੇ ਮੈਂ ਹੁਣ ਬੇਨਤੀ ਕਰਾਂ ਕਿ ਆ ਕੇ ਅਤੇ ਕੀਰਤਨ ਆਰੰਭ ਕੀਤਾ ਜਾਵੇ ਜੀ। ਹਾਂਜੀ, ਪਿੰਡਾਂ ਵਾਲਿਆਂ ਜੀ ਦਾ ਜੋ ਜਥਾ ਹੈ ਪਹਿਲਾਂ ਆਗਾਓ, ਉਹਨਾਂ ਨੂੰ ਬੇਨਤੀ ਆ ਉਹ ਕੀਰਤਨ ਆਰੰਭ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨਾ ਚਿਰ ਤੱਕ ਉਹ ਤਿਆਰ ਹੁੰਦੇ ਨਾ ਆਪਾਂ ਫਿਰ ਨਾਮ ਜਪ ਲਈਏ ਜੀ ਫਿਰ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅਸੀਸ ਬਖਸ਼ਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜੀ, ਜੁੜ ਮਿਲ ਕੇ ਥੋੜਾ ਸਮਾਂ ਕੀਰਤਨ ਦੇ ਵਿੱਚ ਆਪਾਂ ਸਾਰੇ ਰਲ ਮਿਲ ਕੇ ਹਾਜ਼ਰੀਆਂ ਭਰੀਏ। ਥੋੜੇ ਸਮੇਂ ਤੱਕ ਭਾਈ ਸਾਹਿਬ ਜੀ ਨੇ ਸਟੇਜ ਤੇ ਪਹੁੰਚ ਜਾਣਾ ਹੈ ਤੇ ਆਪਾਂ ਉਹਨਾਂ ਸਮਾਂ ਸਾਰੇ ਰਲ ਮਿਲ ਕੇ ਕੀਰਤਨ ਦੇ ਨਾਲ ਜੁੜੀਏ ਜੀ। ਆਓ, ਮਨ ਬਿਰਤੀਆਂ ਨੂੰ ਇਕਾਗਰ ਕਰੋ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਅਵਤਾਰ ਧਾਰਨ ਦੇ ਪਵਿੱਤਰ ਦਿਹਾੜੇ 'ਤੇ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲੈਣੀ ਪਰਮ ਸਤਿਕਾਰ ਜੋ ਸਾਧ ਸੰਗਤ ਜੀ ਹੋ ਆਓ ਗੁਰਾਂ ਦੀ ਬਖਸ਼ੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਸੰਤ ਰਣਜੀਤ ਸਿੰਘ ਜੀ ਖਾਲਸਾ ਢੰਡੀਆਂ ਵਾਲੇ ਅਤੇ ਉਹਨਾਂ ਦਾ ਜਥਾ ਸਾਡੇ ਪਾਸ ਹੋ ਚੁੱਕੇ ਨੇ ਅਤੇ ਉਹਨਾਂ ਦਾ ਜੋ ਆਪ ਜੀ ਨੂੰ ਪਤਾ ਹੈ ਪੰਥੇ ਵਾਸਤੇ ਉਹਨਾਂ ਨੇ ਬਹੁਤ ਕੰਮ ਕੀਤੇ, ਸਿੱਖੀ ਵਾਸਤੇ ਗੁਰਬਾਣੀ ਦਾ ਪ੍ਰਚਾਰ ਕੀਤਾ ਥਾਂ ਥਾਂ ਜਾ ਕੇ, ਸੌਖੀ ਸਿੱਧੀ ਮਿਸਾਲ ਕੇ ਕਈ ਸੌ ਗਰੀਬ ਜੋੜੇ ਜੋ ਹਨ ਉਹਨਾਂ ਦੇ ਵਿਆਹ ਵੀ ਕਰਦੇ ਨੇ ਹਮੇਸ਼ਾ, ਬਹੁਤ ਪਰਉਪਕਾਰੀ ਕੰਮ ਕਰਦੇ ਨੇ ਇਹ। ਸੋ ਉਹਨਾਂ ਦੇ ਸਮਾਂ ਹੁਣ ਨੋਟ ਕਰ ਲਓ, ਅੱਜ 9 ਵਜੇ ਤੱਕ ਹੈਗਾ, ਕੱਲ੍ਹ ਵੀ ਇਸੇ ਤਰ੍ਹਾਂ ਹੀ ਹੋਏਗਾ, 6 ਤੋਂ 6:30 ਲੈ ਕੇ 9 ਵਜੇ ਤੱਕ। ਐਤਵਾਰ ਦਾ ਦੀਵਾਨ ਦਾ ਸਮਾਨ ਉਹਦਾ ਹੋਵੇਗਾ 11 ਵਜੇ ਤੋਂ 10 ਵਜੇ ਤੋਂ ਲੈ ਕੇ 2 ਵਜੇ ਤੱਕ, ਸਰੀ 11 ਤੋਂ 2 ਵਜੇ ਤੱਕ। ਸੋ ਮੈਂ ਉਹਨਾਂ ਨੂੰ ਇੱਥੋਂ ਦੀ ਸਮੂਹ ਸੰਗਤ, ਸਮੂਹ ਪ੍ਰਬੰਧਕ ਕਮੇਟੀ ਅਤੇ ਸਮੂਹ ਕੀਰਤਨ ਜਥਿਆਂ ਸ਼ਾਂਤੀ ਸਿੰਘਾਂ ਵੱਲੋਂ ਉਹਨਾਂ ਨੂੰ ਜਿਵੇਂ ਆਖਦਾ ਜੀ। ਅਤੇ ਨਾਲ ਆਓ ਆਪਾਂ ਹੁਣ ਸਮਾਂ ਨਾ ਬਤੀਤ ਕਰੀਏ, ਇੱਕ ਬੇਨਤੀ ਕਰ ਲਈਏ ਸਾਂਝੀ ਕਿ ਪਾਰਕਿੰਗ ਜੋ ਹੈ ਗੁਰਦੁਆਰਾ ਐਵਨਿਊ ਦੇ ਨਾਲ ਨਾਲ ਸਾਨੂੰ ਪਰਮਿਟ ਮਿਲਿਆ 3 ਦਿਨਾਂ ਵਾਸਤੇ, ਅੱਜ ਕੱਲ੍ਹ ਅਤੇ ਪਰਸੋਂ ਵਾਸਤੇ ਉੱਥੇ ਪਾਰਕ ਕਰ ਸਕਦੇ ਸਾਈਡਾਂ 'ਤੇ। ਆਓ ਹੁਣ ਆਪਾਂ ਕੀਰਤਨ ਦਾ ਆਨੰਦ ਆਣੀਏ ਉਹਨਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਭ ਨੂੰ ਬੇਨਤੀ ਹੈ ਕਿ ਬੋਲੋ ਨਾਲ, ਸਿਰਫ ਜ਼ਬਾਨ ਨਾ ਹਿੱਲੇ, ਫੀਲ ਕਰੋ। ਜਿਸ ਪਾਤਸ਼ਾਹ ਦਾ ਨਾਮ ਰਸਨਾ ਲਵੇ, ਉਹਨਾਂ ਦੀ ਛਵੀ ਨੂੰ, ਉਹਨਾਂ ਦੀ ਸ਼ਖਸੀਅਤ ਨੂੰ ਆਪਣੀ ਸੁਰਤ ਵਿੱਚ ਲਿਆਓ ਤੇ ਫਿਰ ਆਖੋ

ਮਾਵਾਂ ਕਹਿੰਦੀਆਂ ਮੇਰਾ ਪੁੱਤ ਕਾਹਦਾ ਆ ਗਿਆ, ਚੰਦ ਚੜ ਗਿਆ, ਸਾਡੀ ਔਲਾਦ ਹੋ ਗਈ, ਚੰਦ ਬਣ ਕੇ ਸਾਡਾ ਬੱਚਾ ਆਇਆ। ਤੇ ਮਾਤਾ ਕਿਸ਼ਨ ਕੌਰ ਜੀ ਦੀ ਵੀ ਏਦਾਂ ਦੀ ਭਾਵਨਾ ਹੋਣੀ ਹੈ, ਕਹਿੰਦੇ ਹੀ ਹੋਣਗੇ ਮੇਰੇ ਹਰਕ੍ਰਿਸ਼ਨ ਜੀ ਆ ਗਏ, ਚੰਦ ਚੜ ਗਿਆ ਸਾਡੇ ਘਰ ਸਾਡੇ ਵਿਹੜੇ। ਉਹ ਭਾਵ ਨੂੰ ਸਮਝ ਕੇ ਨਾਲ ਨਾਲ ਬੋਲੀਏ। ਮਿਟਿਆ ਅੰਧੇਰਾ, ਨਿੱਕਾ ਜਿਹਾ ਚੰਦ ਆ ਗਿਆ,

ਇਹ ਵਚਨ ਨੂੰ ਸੱਤ ਕਰਕੇ ਮੰਨੋ ਤੇ ਦਿਲੋਂ ਕਹੋ। ਸ਼੍ਰੀ ਹਰ ਕ੍ਰਿਸ਼ਨ ਧਿਆਈ ਹੈ, ਸ਼੍ਰੀ ਹਰ ਕ੍ਰਿਸ਼ਨ ਧਿਆਈ ਹੈ।

ਇਸ ਬਚਨ ਤੇ ਭਰੋਸਾ ਕਰੋ ਤੇ ਦੁੱਖ ਤੇ ਸਾਰਿਆਂ ਦੀ ਜ਼ਿੰਦਗੀ ਜੀਨੇ, ਤਕਲੀਫਾਂ ਤੇ ਸਾਰੇ ਹੀ ਭੋਗ ਰਹੇ ਹਾਂ। ਆਓ ਕੋਸ਼ਿਸ਼ ਕਰਕੇ ਵੇਖ ਲਈਏ, ਹੋ ਸਕਦਾ ਸਾਰੇ ਵਿਗੜੇ ਕੰਮ ਬਣ ਜਾਣ। ਜਿਸ ਡਿੱਠੇ ਸਭ ਦੁੱਖ ਜਾਏ, ਸੁਰਤ ਰਾਹੀਂ ਵੇਖੀਏ ਫਿਰ ਦੁੱਖ ਜਾਣਗੇ। ਜਿਸ ਡਿੱਠੇ ਸਭ ਦੁੱਖ ਜਾਏ, ਸ੍ਰੀ ਹਰਿ ਕ੍ਰਿਸ਼ਨ।

0: वाहे गुरु
1: लाल जवे
0: हे गुरु वाहे गुरु।

ਵਾਹਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ। ਅੱਖਾਂ ਬੰਦ ਰੱਖਿਓ ਤੇ ਅੰਦਰੋਂ ਮਨੋ ਆਖੀਏ

ফিরি হার বলল ডিঠে সব দুঃখ যায়, ডিঠে সব দুঃখ যায় শ্রী হর কৃষ্ণ

0: ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ,
1: ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਸ਼੍ਰੀ ਹਰਿ ਕ੍ਰਿਸ਼ਨ।
0: ਬੋਲੋ ਸੰਗਤੇ,

ਵਾਹਿਗੁਰੂ। ਸੰਗੋ ਨਾ ਬੋਲੀ ਜਾਓ, ਵਾਹਿਗੁਰੂ ਵਾਹੇ ਸਾਰੇ ਜੀ ਸਾਰੇ।

ਵਾਹਿ ਅੱਖਾਂ ਬੰਦ ਰੱਖਿਓ ਅੱਖਾਂ ਬੰਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਆਓ ਜੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ। ਤਿੰਨ ਦਿਨ ਦਾ ਗੁਰਮਤਿ ਸਮਾਗਮ ਇਸ ਅਸਥਾਨ ਤੇ ਰੱਖਿਆ ਗਿਆ ਹੈ। ਅੱਜ ਪਹਿਲੇ ਦੀਵਾਨ ਵਿੱਚ ਸਾਡੇ ਜਥੇ ਦੀ ਹਾਜ਼ਰੀ ਹੈ। ਕੁਝ ਟਾਈਮ ਆਪ ਜੀ ਦੀ ਸੇਵਾ ਦਾ ਮਿਲਿਆ ਹੈ। ਸਵਾ ਘੰਟਾ ਮੈਂ ਹੁਣ ਘੜੀ ਵੇਖੀ ਹੈ ਸਾਹਮਣੇ, ਸਵਾ ਘੰਟਾ ਨਿਕਲ ਗਿਆ। ਥੋੜ੍ਹੇ ਜਿਹੇ ਮਿੰਟ ਬਾਕੀ ਹਨ ਅਤੇ ਆਪਾਂ ਸਮਾਪਤੀ ਕਰ ਦੇਣੀ ਹੈ। ਜ਼ਿਆਦਾ ਲੰਮਾ ਸਮਾਂ ਨਹੀਂ ਹੁਣ ਲੱਗਣਾ, ਥੋੜ੍ਹੇ ਮਿੰਟ ਆਪਾਂ ਹਾਜ਼ਰੀ ਭਰਨੀ। ਵੱਡੀ ਗਿਣਤੀ ਵਿੱਚ ਸਤਿਗੁਰ ਦੇ ਦਰਬਾਰ 'ਚ ਬੈਠੇ ਹੋ। ਇਹ ਉਹ ਅਸਥਾਨ ਹੈ ਜੋ ਅਮਰੀਕਾ ਦੇ ਸਿੱਖਾਂ ਦਾ ਮਾਣ ਹੈ ਇਹ ਅਸਥਾਨ। ਕੁਝ ਥਾਵਾਂ ਐਸੀਆਂ ਹੁੰਦੀਆਂ ਹਨ ਜਿਹਦੇ 'ਤੇ ਅਸੀਂ ਮਾਣ ਕਰਦੇ ਹਾਂ, ਕੁਝ ਜਗ੍ਹਾ ਕੁਝ ਥਾਵਾਂ। ਜਿਵੇਂ ਸਾਰੇ ਸਿੱਖ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਮਾਣ ਕਰਦੇ ਹਨ, ਜਿੱਦਣ ਵਿਖਾਉਣਾ ਹੋਵੇ ਵੀ ਸਿੱਖ ਕੌਣ ਨੇ ਅਤੇ ਦਰਬਾਰ ਸਾਹਿਬ ਕੱਢ ਕੇ ਵਿਖਾਉਂਦੇ ਨੇ, ਆਹ ਅਸੀਂ ਸਿੱਖ ਹਾਂ, ਆਹ ਸਾਡੀ ਪਛਾਣ ਹੈ, ਆਹ ਅਕਾਲ ਤਖਤ ਸਾਹਿਬ ਹੈ, ਉਹ ਸਾਡੀ ਮਾਣ ਹੈ ਸਾਡਾ। ਇਸੇ ਤਰ੍ਹਾਂ ਅਮਰੀਕਾ ਦੇ ਸਿੱਖਾਂ ਦਾ ਇਹਨਾਂ ਪ੍ਰਬੰਧਕਾਂ ਨੇ ਮਾਣ ਬਣਾ ਦਿੱਤਾ ਹੈ। ਇੰਨਾ ਸੁੰਦਰ ਅਸਥਾਨ, ਜਦੋਂ ਅਸੀਂ ਵਰਲਡ ਦੇ 10 ਗੁਰਦੁਆਰੇ ਗਿਣਾਂਗੇ ਅਤੇ ਉਹਨਾਂ ਵਿੱਚ ਇਸ ਅਸਥਾਨ ਦਾ ਨਾਮ ਆਉਂਦਾ ਹੈ। ਬਹੁਤ ਸੁੰਦਰ ਅਸਥਾਨ ਬਣਿਆ ਸਿੱਖਾਂ ਲਈ, ਸਾਰਿਆਂ ਲਈ, ਸਾਡੇ ਲਈ, ਅਮਰੀਕਾ ਵਾਲਿਆਂ ਲਈ, ਸੈਨ ਹੋਜੇ ਇਲਾਕੇ ਵਾਲਿਆਂ ਲਈ, ਮਾਣ ਵਾਲੀ ਸਾਡੇ ਸਾਰਿਆਂ ਲਈ ਇਹ ਗੱਲ ਹੈ। ਸੋ ਗੁਰੂ ਸਾਹਿਬ ਮਿਹਰ ਕਰਨ, ਅਸੀਂ ਵੀ ਗੁਰੂ ਸਾਹਿਬ ਦੇ ਚਰਨਾਂ ਨਾਲ ਐਸੇ ਜੁੜੀਏ। ਆ ਜੋ ਜੋ ਇੱਥੇ ਮਟੀਰੀਅਲ ਲੱਗਿਆ ਹੈ ਇਹਦੇ ਨਾਲ ਦਾ ਹੀ ਸਾਰੇ ਘਰਾਂ 'ਚ ਲੱਗਿਆ। ਆ ਕਾਰਪੇਟ ਪਾਉਣ ਵਾਲਿਆਂ ਨੇ, ਜਿਨ੍ਹਾਂ ਨੇ ਪਾਇਆ ਹੈ, ਇੱਦਾਂ ਦਾ ਕਾਰਪੇਟ ਪਤਾ ਨਹੀਂ ਕਿੰਨੇ ਕੁ ਘਰਾਂ 'ਚ ਪਾਇਆ ਹੋਣਾ, ਪਰ ਇਹ ਕਾਰਪੇਟ ਨੂੰ ਵੀ ਮੱਥੇ ਟੇਕਦੇ ਨੇ, ਇਸ ਲੱਕੜੀ ਨੂੰ ਵੀ ਮੱਥੇ ਟੇਕਦੇ ਨੇ, ਇਹਨਾਂ ਦਰਵਾਜ਼ਿਆਂ, ਇਹਨਾਂ ਚਗਾਠਾਂ, ਇਹਨਾਂ ਦਹਿਲੀਜ਼ਾਂ ਦੇ ਉੱਤੇ ਅਸੀਂ ਸਿਰ ਰੱਖਦੇ ਹਾਂ, ਕਿਉਂਕਿ ਇਹ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੋਇਆ। ਜਿਹੜਾ ਵੀ ਕੋਈ ਗੁਰੂ ਸਾਹਿਬ ਨਾਲ ਜੁੜਦਾ ਉਹਦਾ ਸਤਿਕਾਰ ਹੋਣਾ ਸੁਭਾਵਿਕ ਗੱਲ ਹੈ। ਮੈਂ ਬਿਕਰਸਫੀਲਡ ਦੇ ਦੀਵਾਨ ਵਿੱਚ ਵੀ ਅਰਜ਼ ਕੀਤੀ ਸੀ ਗੁਰਮੁਖੋ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਿਹੜੀ ਵੀ ਚੀਜ਼ ਲੱਗ ਜਾਂਦੀ ਹੈ, ਜੁੜ ਜਾਂਦੀ ਹੈ, ਜਿਵੇਂ ਪ੍ਰਾਚੀਨ ਇਤਿਹਾਸ ਪੜ੍ਹਦੇ ਹਾਂ ਬੇਰੀਆਂ ਦਾ ਘਾਟਾ ਥੋੜ੍ਹਾ ਹੈ, ਪਰ ਜਿਹੜੀ ਬੇਰੀ ਗੁਰੂ ਸਾਹਿਬ ਦੇ ਨਾਲ ਲੱਗ ਗਈ ਹੈ ਉਹ ਬੇਰ ਸਾਹਿਬ ਕਹੀ ਜਾਂਦੀ ਹੈ। ਕੋਈ ਕਿੱਕਰ ਸਾਹਿਬ ਹੈ, ਕਿਤੇ ਟਾਹਲੀ ਸਾਹਿਬ ਹੈ, ਟਾਹਲੀਆਣਾ ਸਾਹਿਬ ਹੈ, ਕਿਤੇ ਜੰਡ ਸਾਹਿਬ ਹੈ। ਸਿੱਖਾਂ ਨੇ ਉਸ ਜੰਡ ਨੂੰ ਵੀ ਜੰਡ ਸਾਹਿਬ ਆਖਿਆ ਜਿੱਥੇ ਸਾਡੇ ਸਾਹਿਬ ਆਰਾਮ ਵਿੱਚ ਹੋਏ, ਦੋ ਘੜੀਆਂ ਆਏ। ਜਿਨ੍ਹਾਂ ਨੇ ਕਿਤੇ ਛੋਹ ਦਿੱਤੀ ਹੈ ਆਪਣੀ ਕਿਸੇ ਟਾਹਲੀ ਨੂੰ, ਉਹਨਾਂ ਨੂੰ ਸਿੱਖਾਂ ਨੇ ਸਨਮਾਨ ਦਿੱਤਾ, ਤੂੰ ਟਾਹਲੀ ਸਾਹਿਬ ਹੈ ਸਾਡੇ ਲਈ, ਕਿਉਂਕਿ ਸਾਡੇ ਸੱਚੇ ਪਾਤਸ਼ਾਹ, ਸਾਡੇ ਸਾਹਿਬ ਤੇਰੇ ਨਾਲ ਲੱਗੇ, ਤੇਰੇ ਕੋਲ ਆਏ। ਇਹ ਇੱਕ ਸਤਿਕਾਰ ਦਿੰਦੀ ਹੈ ਸਿੱਖ ਕੌਮ। ਹੋਰ ਤੇ ਹੋਰ ਆਪਾਂ ਅੱਜ ਦੀ ਗੱਲ ਵੀ ਕਰ ਲਓ, ਭਾਵੇਂ ਤੁਸੀਂ $50,000 ਦਾ ਸੂਟ ਪਾ ਲਓ, ਕੋਈ ਕੋਟ ਸਾਹਿਬ ਨਹੀਂ ਕਹਿੰਦਾ, ਤੇ ਸਿਰਫ ਮੈਨੂੰ ਲੱਗਦਾ $10-15 ਦੀ ਪਲਕ ਆਵੇਗੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੱਗ ਜਾਏਗੀ, ਉਹਨੂੰ ਪਲਕ ਸਾਹਿਬ ਆਖਿਆ ਜਾਏਗਾ। ਛੋਟਾ ਜਿਹਾ ਕੱਪੜਾ ਵੀ ਸਾਹਿਬ ਬਣ ਜਾਂਦਾ ਹੈ, ਉਹਦਾ ਸਤਿਕਾਰ ਕਰਦੇ ਹਾਂ ਅਸੀਂ, ਕਿਉਂਕਿ ਸਾਡੇ ਗੁਰੂ ਨਾਲ ਜੁੜਿਆ ਹੋਇਆ, ਸਾਹਿਬ ਸਾਹਿਬ ਕਰਦੇ। ਕੋਈ ਗੁਰੂ ਘਰ ਦਾ ਸੇਵਾਦਾਰ ਹੋਵੇ, ਪ੍ਰਧਾਨ ਸਾਹਿਬ ਆ ਗਏ, ਇਹ ਹੈੱਡ ਗ੍ਰੰਥੀ ਸਾਹਿਬ ਆ ਗਏ, ਕਥਾਵਾਚਕ ਕੋਈ ਸਟੇਜ ਤੇ ਬਵੇਗਾ, ਇਹ ਭਾਈ ਸਾਹਿਬ ਜੀ ਹਨ। ਕੋਈ ਕੀਰਤਨੀਆ ਆਏਗਾ, ਭਾਈ ਸਾਹਿਬ ਕਹਿ ਕੇ ਬੁਲਾਇਆ ਜਾਏਗਾ, ਇਹ ਸਾਡੇ ਸਾਹਿਬ ਦੇ ਗੁਣ ਗਾਉਂਦੇ ਹੈ, ਸਾਡੇ ਸਾਹਿਬ ਨਾਲ ਜੋੜਦੇ ਹੈ, ਇਸ ਕਰਕੇ ਭਾਈ ਸਾਹਿਬ ਹਨ, ਇਹ ਗ੍ਰੰਥੀ ਸਾਹਿਬ ਹਨ, ਇਹ ਸਾਡੇ ਪ੍ਰਧਾਨ ਸਾਹਿਬ ਹਨ, ਇਹ ਕਮੇਟੀ ਦੇ ਮੈਂਬਰ ਸਹਿਬਾਨ ਹਨ, ਉਹਨਾਂ ਦਾ ਸਤਿਕਾਰ ਗੁਰੂ ਨਾਲ ਜੁੜਿਆ ਕਰਕੇ ਹੈ, ਸੇਵਾ ਕਰਕੇ ਹੈ। ਅਤੇ ਹੁਣ ਇਹੋ ਹੀ ਹੈ ਵੀ ਜੇ ਇੱਥੇ ਇੱਕ ਟਾਲੀ ਟਾਲੀ ਸਾਹਿਬ ਬਣ ਸਕਦੀ ਹੈ, ਜੇ ਇੱਥੇ ਜੰਡ ਜੰਡ ਸਾਹਿਬ ਬਣ ਸਕਦਾ ਹੈ, ਅਤੇ ਸਿੱਖ ਖਾਲੀ ਕਿਉਂ ਰਹੇ? ਇੱਥੇ ਜਿਹੜੀ ਚੀਜ਼ ਗੁਰੂ ਨਾਲ ਜੁੜਦੀ ਉਹਦਾ ਸਤਿਕਾਰ ਹੁੰਦਾ ਹੈ। ਕੁਝ ਥਾਵਾਂ ਇੱਦਾਂ ਦੀਆਂ ਨੇ ਜਿੱਥੇ ਜਵਾਓਗੇ ਜਿੱਥੇ ਜੁੜੋਗੇ ਨਿਰਾਦਰ ਹੁੰਦਾ ਸਾਡਾ, ਪਰ ਗੁਰੂ ਸਾਹਿਬ ਨਾਲ ਜੁੜ ਕੇ ਸਾਡਾ ਸਤਿਕਾਰ ਹੈ। ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵੈਸਾ, ਉੱਥੇ ਵਿਸ਼ਵਾਸ ਬਣਦਾ ਹੈ। ਜਿਹਦੇ ਕੋਲ ਬਹਿ ਕੇ ਜਿਸ ਪਾਸ ਬਹਿ ਕੇ ਸੋਹਣੇ ਲੱਗੀਏ, ਜਿਸ ਪਾਸ ਬੈਠਿਆਂ ਸੋਹੀ ਹੈ, ਵਾਹ ਵਾਹ ਕਰ ਹੈ ਸਹੀ ਜਨ ਸੋਹਣੇ, ਤਿੰਨ ਕੋ ਪਰਜਾ ਪੂਜਣ ਆਈ। ਉਹਨਾਂ ਦਾ ਸਤਿਕਾਰ ਹੈ ਜਿਹੜੇ ਵਾਹ ਵਾਹ ਕਰਨ ਵਾਲੇ, ਤੇਰੀ ਵਡਿਆਈ ਤੇਰੀ ਸਿਫਤ ਸਲਾਹ ਕਰਨ ਵਾਲੇ ਹਨ, ਉਹਨਾਂ ਦਾ ਸਤਿਕਾਰ ਹੈ ਗੁਰੂ ਘਰ ਵਿੱਚ। ਅਤੇ ਆਪਾਂ ਸਾਰੇ ਹੀ ਜਿਹੜਾ ਵੀ ਤੁਹਾਡੇ 'ਚ ਰੋਜ਼ ਗੁਰਦੁਆਰੇ ਆਉਂਦਾ, ਲੋਕ ਉਹਨੂੰ ਵੀ ਭਾਈ ਸਾਹਿਬ ਕਹਿਣ ਲੱਗ ਜਾਂਦੇ ਨੇ। ਆਹ ਭਾਈ ਸਾਹਿਬ ਤਾਂ ਰੋਜ਼ ਹੀ ਆਉਂਦੇ ਨੇ, ਆਹ ਭਾਈ ਸਾਹਿਬ 'ਚ ਅੱਖਾਂ ਬੰਦ ਕਰਕੇ ਬਹਿ ਜਾਂਦੇ ਨੇ ਚੌਂਕੜਾ ਲਾ ਕੇ, ਆਹ ਭਾਈ ਸਾਹਿਬ 'ਤੇ ਪ੍ਰਕਾਸ਼ ਵੇਲੇ ਰੋਜ਼ ਪਹੁੰਚਦੇ ਨੇ। ਤੁਸੀਂ 10 ਦਿਨ ਆਓ, 20 ਦਿਨ ਆਓ, ਮਹੀਨਾ ਆਓ, 2 ਮਹੀਨੇ ਆਓ, ਲੋਕ ਤੁਹਾਨੂੰ ਵੀ ਭਾਈ ਸਾਹਿਬ ਕਰਨ ਲੱਗ ਜਾਂਦੇ ਨੇ। ਰੋਜ਼ ਗੁਰਦੁਆਰੇ ਆ ਕੇ ਲੰਗਰ 'ਚ ਸੇਵਾ ਕਰੋਗੇ, ਸਤਿਕਾਰ ਲੋਕ ਕਰਨ ਲੱਗ ਜਾਂਦੇ ਨੇ, ਕਿਉਂਕਿ ਜਿਹੜਾ ਜਿਹੜਾ ਗੁਰੂ ਸਾਹਿਬ ਨਾਲ ਜੁੜਦਾ ਉਹਦਾ ਸਤਿਕਾਰ, ਉਹਦਾ ਪਿਆਰ ਸਾਡੀ ਕੌਮ ਵਿੱਚ, ਸਾਡੇ ਪੰਥ ਵਿੱਚ ਉਹਦਾ ਮਾਣ ਹੁੰਦਾ ਹੈ। ਸੋ ਅੱਜ ਸਾਹਿਬ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਆਪਾਂ ਪ੍ਰਕਾਸ਼ ਦਿਹਾੜਾ ਮਨਾ ਰਹੇ, ਅਤੇ ਮੈਂ ਸ਼ੁਰੂ ਵਿੱਚ ਵੀ ਇਹ ਬੇਨਤੀ ਕੀਤੀ ਹੈ ਕਿ ਸਤਿਗੁਰੂ ਜੀ ਦਾ, ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੀ ਤਾਂ ਸਾਰੀ ਦੁਨੀਆ ਹੀ ਹੈ, ਪਰ ਦਿੱਲੀ ਦੇ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ। ਉਹਦਾ ਕਾਰਨ ਇਹ ਹੈ ਕਿ ਬੰਗਲਾ ਸਾਹਿਬ ਦਿੱਲੀ ਵਿੱਚ ਹੈ, ਜਿੱਥੇ ਪਾਤਸ਼ਾਹ ਸੱਚਖੰਡ ਗਏ ਉਹ ਅਸਥਾਨ ਦਿੱਲੀ ਵਿੱਚ ਹੈ। ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਕੌਤਕ ਕੀਤਾ, ਰੋਗੀਆਂ ਨੂੰ ਠੀਕ ਕੀਤਾ, ਤੰਦਰੁਸਤ ਕੀਤਾ, ਇਹ ਦਿੱਲੀ ਵਿੱਚ ਹੈ। ਦਿੱਲੀ ਦੇ ਸਿੱਖਾਂ ਦੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ 'ਤੇ ਬਹੁਤੀ ਸ਼ਰਧਾ ਹੈ। ਪਟਿਆਲੇ ਵਾਲਿਆਂ ਦੇ ਵਿੱਚ, ਜੇ ਤੁਸੀਂ ਪਟਿਆਲੇ ਜਾਓਗੇ, ਪਟਿਆਲੇ ਦੇ ਸਿੱਖਾਂ ਵਿੱਚ ਇੱਕ ਨਾਮ ਤੁਸੀਂ ਪਾਤਸ਼ਾਹ ਦਾ ਬਹੁਤ ਸੁਣੋਗੇ, ਬੋਲੋ ਕਿਹੜਿਆਂ ਦਾ, ਦੱਸਿਓ ਜਰਾ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ, ਕਿਉਂਕਿ ਉਹ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਹੈ, ਉਹਨਾਂ ਨਾਲ ਸਾਰੇ ਸਿੱਖ ਜੁੜੇ ਹੈ। ਅਤੇ ਧੰਨ ਗੁਰੂ ਤੇਗ ਬਹਾਦਰ, ਧੰਨ ਗੁਰੂ ਤੇਗ ਬਹਾਦਰ ਹੀ ਸੁਣੋਗੇ। ਅਤੇ ਜੇ ਆਪਾਂ ਅੰਮ੍ਰਿਤਸਰ ਦੇ ਇਲਾਕੇ 'ਚ ਹੋਈਏ, ਉਸ ਇਲਾਕੇ 'ਚ ਆਪਾਂ ਇੱਕੋ ਹੀ ਨਾਂ ਜ਼ਿਆਦਾ ਸੁਣਦੇ ਹਾਂ, ਗੱਜ ਕੇ ਦੱਸਿਓ ਕੀ ਨਾਂ ਸੁਣਦੇ ਹਾਂ ਭਲਾ? ਧੰਨ ਗੁਰੂ ਰਾਮਦਾਸ, ਇਹੀ ਸੁਣਦੇ ਹਾਂ। ਇਸੇ ਤਰ੍ਹਾਂ ਜੇ ਆਪਾਂ ਆਨੰਦਪੁਰ ਸਾਹਿਬ ਦੇ ਇਲਾਕੇ 'ਚ ਹੁੰਦੇ ਹਾਂ, ਉਦੋਂ ਭਲਾ ਕੀ ਸੁਣਦੇ ਹਾਂ? ਧੰਨ ਕਲਗੀਧਰ, ਧੰਨ ਗੁਰੂ ਗੋਬਿੰਦ ਸਿੰਘ। ਅਤੇ ਜੇ ਪਟਨੇ ਜਾਈਏ ਕਦੀ, ਉੱਥੇ ਕੀ ਸੁਣਦੇ ਹਾਂ? ਧੰਨ ਗੁਰੂ ਗੋਬਿੰਦ ਸਿੰਘ। ਜਦੋਂ ਹਜ਼ੂਰ ਸਾਹਿਬ ਜਾਂਦੇ ਹਾਂ, ਉੱਥੇ ਕੀ ਸੁਣਦੇ ਹਾਂ? ਧੰਨ ਗੁਰੂ ਗੋਬਿੰਦ ਸਿੰਘ। ਅਤੇ ਜੇ ਕਿਤੇ ਸੁਲਤਾਨਪੁਰ ਲੋਧੀ ਦੇ ਇਲਾਕੇ 'ਤੇ ਜਾਂਦੇ ਹਾਂ ਭਲਾ, ਉੱਥੇ ਜ਼ਿਆਦਾ ਆਪਾਂ ਕੀ ਸੁਣਦੇ ਹਾਂ? ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਨਨਕਾਣਾ ਸਾਹਿਬ ਜਾਓਗੇ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਸੁਣੋਗੇ। ਇਹ ਗੁਰੂ ਜੀ ਦੀ ਕਰਮ ਭੂਮੀ ਸੀ, ਜਿਹੜੀ ਜਿਹੜੀ ਕਰਮ ਭੂਮੀ ਰਹੀ ਹੈ। ਜੇ ਤਰਨ ਤਾਰਨ ਸਾਹਿਬ ਜਾਓਗੇ, ਉਸ ਇਲਾਕੇ 'ਚ ਜ਼ਿਆਦਾ ਸਿੱਖ ਕਹਿਣਗੇ ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ, ਉਹਨਾਂ ਦਾ ਨਾਂ ਜ਼ਿਆਦਾ ਲੈਂਦੇ ਆ। ਸੋ ਜਿਹੜੀ ਜਿੱਥੇ ਜਿੱਥੇ ਗੁਰੂ ਸਾਹਿਬ ਦੀ ਕਰਮ ਭੂਮੀ ਰਹੀ, ਉਹਨਾਂ ਇਲਾਕਿਆਂ ਦੇ ਵਿੱਚ ਸੰਗਤ ਬਹੁਤ ਮਾਣ ਨਾਲ ਗੁਰੂ ਜੀ ਦਾ ਨਾਂ ਲੈਂਦੀ, ਸਤਿਕਾਰ ਕਰਦੀ, ਪਿਆਰ ਕਰਦੀ। ਸੋ ਸਾਹਿਬ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਜੀ ਆਇਆਂ ਕਹਿੰਦੇ ਹਾਂ ਆਪਾਂ। ਮੈਂ 1.25 ਘੰਟਾ ਕੀਰਤਨ ਇਸੇ ਲਈ ਕੀਤਾ ਕਿ ਇੱਕ ਅਹਿਸਾਸ ਬਣੇ, ਫੀਲ ਬਣੇ। ਸਵਾਦ ਤੇ ਭੈਣੋ ਭਰਾਵੋ ਸਾਡਾ ਅਹਿਸਾਸ ਦਿੰਦਾ ਕੀਰਤਨ। ਇੱਥੇ ਭਾਵੇਂ ਤੁਸੀਂ ਸਾਰੇ ਦੁਨੀਆਂ ਦੇ ਰਾਗੀ ਜਥੇ ਇਕੱਠੇ ਕਰਕੇ ਲਾ ਦਈਏ, ਜੇ ਸਾਡੇ ਅੰਦਰ ਅਹਿਸਾਸ ਹੀ ਨਾ ਜਾਗਿਆ, ਸਾਨੂੰ ਸਵਾਦ ਨਹੀਂ ਆਉਣਾ। ਪਿਆਰ ਸਵਾਦ ਦਿੰਦਾ, ਅਹਿਸਾਸ ਸਵਾਦ ਦਿੰਦਾ। ਜਿਹੜਾ ਸਿੱਖ ਗੁਰੂ ਹਰਿਕ੍ਰਿਸ਼ਨ ਜੀ ਨੂੰ ਪਿਆਰ ਕਰਦਾ ਹੈ ਉਹ ਜਦੋਂ ਨਾਂ ਬੋਲਿਆ ਜਾਏਗਾ ਉਹਨਾਂ ਦਾ ਬੜਾ ਉਹਨੂੰ ਸਵਾਦ ਆਉਂਦਾ, ਕਿਉਂਕਿ ਪਿਆਰ ਨੇ ਗੁਰੂ ਹਰਿਕ੍ਰਿਸ਼ਨ ਜੀ ਦੇ ਨਾਲ ਜਿਹੜਾ ਸਾਡਾ ਪਿਆਰ ਹੈ ਉਹ ਅਹਿਸਾਸ ਸਵਾਦ ਦੇਏਗਾ। ਮੈਂ ਤਾਂ ਸਵਾ ਘੰਟਾ ਲਗਾਤਾਰ ਕੀਰਤਨ ਕਰਦਾ ਰਿਹਾ ਕਿ ਸਾਡੇ ਅੰਦਰ ਉਹ ਅਹਿਸਾਸ ਥੋੜ੍ਹਾ ਜਿਹਾ ਬਣੇ, ਇੱਕ ਸੈਕਿੰਡ ਲਈ ਥੋੜ੍ਹਾ ਜਿਹਾ ਵੀ ਸਾਡਾ ਅਹਿਸਾਸ ਬਣ ਗਿਆ, ਫਿਰ ਇਹ ਗੱਲ ਬਣ ਜਾਣੀ ਹੈ ਕਿ ਸ਼੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ। ਜਿਹੜਾ ਮਨ ਉੱਧਰ ਨੂੰ ਲੱਗ ਜਾਏ, ਹੁਣ ਬੋਲੋ ਵੇਖੋ ਦੁੱਖ ਕਿਵੇਂ ਜਾਣਗੇ, ਸੁਣੋ ਦੁੱਖ ਕਿਵੇਂ ਜਾਣਗੇ। ਮਨ ਬੱਚਿਆਂ 'ਚ ਜਾਂਦਾ ਹੈ ਦੁਖੀ ਹੋ ਜਾਂਦਾ ਹੈ, ਬੱਚੇ ਤੰਗ ਕਰਦੇ ਨੇ ਜਾਂ ਬੱਚੇ ਆਖੇ ਨਹੀਂ ਲੱਗਦੇ ਜਾਂ ਬੱਚੇ ਗੱਲ ਨਹੀਂ ਸੁਣਦੇ ਜਾਂ ਬੱਚੇ ਕਾਮਯਾਬ ਨਹੀਂ ਹੋ ਰਹੇ, ਧਿਆਨ ਬੱਚਿਆਂ 'ਚ ਜਾਂਦਾ ਹੈ ਤੇ ਕੀ ਹੋ ਜਾਂਦਾ ਹੈ, ਦੁਖੀ ਹੋ ਜਾਂਦਾ। ਧਿਆਨ ਪੇਕਿਆਂ 'ਚ ਚਲਿਆ ਗਿਆ ਕਿਸੇ ਭੈਣ ਦਾ, ਉੱਥੇ ਕੋਈ ਤਕਲੀਫ ਹੈ ਤੇ ਦੁਖੀ ਹੋ ਗਿਆ। ਧਿਆਨ ਘਰਾਂ 'ਚ ਚਲਿਆ ਗਿਆ ਉਹ ਤੰਗ ਕਰਦਾ, ਉੱਥੋਂ ਫਿਰ ਦੁਖੀ ਹੋ ਗਿਆ। ਪਰੇਸ਼ਾਨੀਆਂ ਦੁਨੀਆਂ ਵਿੱਚ ਨੇ ਤੇ ਧਿਆਨ ਦੁਨੀਆਂ 'ਚ ਜਾਂਦਾ ਦੁਖੀ ਕਰਦਾ, ਤੇ ਜੇ ਸਾਡੇ ਧਿਆਨ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਆ ਗਏ ਉੱਥੋਂ ਕੋਈ ਦੁੱਖ ਮਿਲੇਗਾ, ਉਹਨਾਂ ਦੀ ਯਾਦ ਵਿੱਚ ਕੋਈ ਦੁੱਖ ਹੈ ਨਹੀਂ, ਉੱਥੋਂ ਤੇ ਸੁੱਖ ਹੀ ਮਿਲੇਗਾ। ਇਸੇ ਕਰਕੇ ਤੇ ਆਖਿਆ ਕਿ ਮਨ ਜੋੜੀ ਉਹਦੇ ਨਾਲ ਲੈ ਜਿੱਥੇ ਜਿਹੜਾ ਹੈ ਹੀ ਸੁੱਖ ਸਰੂਪ, ਸੁੱਖ ਸਰੂਪ ਹੈ ਜਿਹੜਾ ਉਹਦੇ ਨਾਲ ਆਪਣਾ ਮਨ ਜੋੜ ਲੈ, ਆਪੇ ਹੀ ਸੁਖੀ ਸੁਖੀ ਰਹਾਂਗੇ। ਅਸੀਂ ਮਨ ਹੀ ਉਹਨਾਂ ਨਾਲ ਜੋੜਦੇ ਹਾਂ ਜਿੱਥੋਂ ਦੁੱਖ ਹੀ ਮਿਲਣਾ, ਤਕਲੀਫਾਂ ਹੀ ਮਿਲਣੀਆਂ ਨੇ। ਫਰਜ਼ ਨਿਭਾਉਣੇ ਨੇ ਆਪਣੇ, ਬੱਚਿਆਂ ਨੂੰ ਪਾਲਣਾ ਹੈ, ਜ਼ਿੰਮੇਵਾਰੀਆਂ ਨਿਭਾਵਾਂਗੇ, ਪਰਿਵਾਰ ਸਾਂਭਾਂਗੇ, ਪਰ ਮਨ ਆਪਣੇ ਸਤਿਗੁਰ ਨਾਲ ਜੋੜ ਕੇ ਰੱਖਾਂਗੇ, ਮਨ ਆਪਣੇ ਗੁਰੂ ਜੀ ਨਾਲ ਜੋੜ ਕੇ ਰੱਖਾਂਗੇ। ਤੇ ਜਿੰਨਾ ਅਸੀਂ ਗੁਰੂ ਸਾਹਿਬ ਦੇ ਨਾਲ ਆਪਣਾ ਮਨ ਜੋੜ ਕੇ ਰੱਖਾਂਗੇ, ਸੁੱਖ ਸਰੂਪ ਨੇ। ਸੰਸਾਰ ਦੁੱਖ ਸਰੂਪ ਹੈ, ਦੁੱਖ ਹੀ ਦੁੱਖ ਨੇ, ਤਕਲੀਫਾਂ ਹੀ ਤਕਲੀਫਾਂ ਨੇ, ਪਰ ਦੁੱਖ ਸਰੂਪ ਸੰਸਾਰ 'ਚ ਰਹਿ ਕੇ ਸੁੱਖ ਸਰੂਪ ਸਤਿਗੁਰੂ ਨਾਲ ਆਪਣਾ ਮਨ ਜੋੜ ਕੇ ਰੱਖੀਦਾ ਹੈ। ਬਸ ਫਿਰ ਮਨ ਜਦੋਂ ਉੱਧਰ ਨੂੰ ਲੱਗਾ ਰਹੇਗਾ ਤੁਧ ਡਿੱਠੇ ਸਭ ਦੁੱਖ ਜਾਏ। ਦੁਨੀਆਂ ਯਾਦ ਆਈ ਮੈਂ ਦੁਖੀ ਹੋਇਆ, ਤੂੰ ਯਾਦ ਆ ਗਿਆ ਦੁੱਖ ਭੁੱਲ ਗਿਆ, ਤੇਰੀ ਯਾਦ ਆ ਗਈ ਦੁੱਖ ਭੁੱਲ ਗਿਆ। ਹੁਣ ਬੋਲ ਕੇ ਦੱਸੋ ਜਿਹਨਾਂ ਜਿਨ੍ਹਾਂ ਦਾ ਮਨ ਜੁੜਿਆ ਸੀ ਘੰਟਾ ਸਵਾ ਘੰਟਾ, ਕੋਈ ਦੁੱਖ ਯਾਦ ਆਇਆ, ਬੋਲੋ ਨਹੀਂ ਆਇਆ। ਹੁਣ ਇਸ ਵੇਲੇ ਦੁਖੀ ਆ ਨਹੀਂ ਆ, ਇੱਧਰ ਨੂੰ ਮਨ ਲੱਗਿਆ ਹੋਇਆ ਤੇ ਸੁਖੀ ਆ, ਤੇ ਇੱਦਾਂ ਕਰਦੇ ਆ ਗੱਡੀ 'ਚ ਬਹਿ ਕੇ ਵੀ ਮਨ ਲਾਈ ਰੱਖਿਓ, ਘਰ ਜਾ ਕੇ ਵੀ ਲਾਈ ਰੱਖਿਓ, ਕੱਲ ਨੂੰ ਵੀ ਲਾਈ ਰੱਖਿਓ, ਕੰਮ 'ਤੇ ਵੀ ਲਾਈ ਰੱਖਿਓ, ਕੰਮ ਕਰੀ ਜਾਇਓ ਧਨ ਨਾਲ, ਨਾਮਾ ਨਾਮਦੇਵ ਜੀ ਵਾਲੀ ਗੱਲ ਬਣ ਜਾਏ, ਨਾਮਾ ਕਹਿ ਸੁਲੋਚਨਾ ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਜੇ ਤੁਸੀਂ ਕਹਿੰਦੇ ਹੈ ਵੀ ਗੁਰਦੁਆਰੇ ਗਏ ਘੰਟਾ ਕੋਈ ਦੁੱਖ ਤੱਕ ਯਾਦ ਹੀ ਨਹੀਂ ਆਇਆ, ਤੇ ਫਿਰ ਇੱਦਾਂ ਕਰੋ ਮਨ ਨੂੰ ਇੱਥੇ ਹੀ ਛੱਡ ਜਾਓ ਤੇ ਦੁਖੀ ਹੋਵੋਗੇ ਹੀ ਨਹੀਂ, ਮਨ ਇੱਥੇ ਹੀ ਰਹਿਣ ਦਿਓ। ਮੈਂ ਘਰ ਮੁੜ ਆਇਆ, ਮਨ ਮੇਰਾ ਉੱਥੇ ਹੀ ਰਹਿ ਗਿਆ, ਮੈਂ ਤੇ ਮੁੜਿਆ ਹੀ ਨਹੀਂ। ਕਈ ਬੰਦੇ ਇਹੋ ਜਿਹੇ ਆਨੰਦਪੁਰ ਗਏ, ਮੈਂ ਜਾਣਦਾ, ਐਸੇ ਆਨੰਦਪੁਰ ਗਏ ਮੁੜ ਕੇ ਮਨ ਨਹੀਂ ਮੁੜਿਆ ਉਹਨਾਂ ਦਾ, ਉੱਥੇ ਹੀ ਰਹਿ ਗਏ। ਕਈ ਹਜ਼ੂਰ ਸਾਹਿਬ ਗਏ ਮੁੜ ਕੇ ਨਹੀਂ ਆਏ, ਸਰੀਰ ਮੁੜ ਆਇਆ ਆਨੰਦਪੁਰ ਦੇ ਹਜ਼ੂਰ ਸਾਹਿਬ ਦੇ ਹੀ ਬਣ ਗਏ, ਮੁੜ ਕੇ ਨਹੀਂ ਆਏ। ਇੰਨਾ ਪਿਆਰ ਬਣ ਜਾਂਦਾ। ਹੁਣ ਤੂੰ ਜੇ ਤੈਨੂੰ ਲੱਗਦਾ ਹੈ ਵੀ ਦੋ ਘੰਟੇ ਮੈਨੂੰ ਤੇ ਦੁੱਖ ਹੀ ਨਹੀਂ ਕੋਈ, ਤੇ ਫਿਰ ਮਨ ਰਹਿਣ ਦੇ ਇੱਥੇ, ਗੱਡੀ 'ਚ ਵੀ ਇਹ ਮਾਹੌਲ ਬਣਾ ਲਈ। ਅੱਜ ਕੱਲ੍ਹ ਤੇ ਤੁਹਾਡੇ ਯੂਟਿਊਬ ਚੱਲੀ ਜਾਂਦਾ ਹੈ, ਆ ਨੈੱਟ ਚੱਲੀ ਜਾਂਦਾ ਹੈ, ਉੱਥੇ ਚੱਲਣ ਦੇ ਬਾਣੀ ਦੇ ਸ਼ਬਦ, ਕਮਰੇ 'ਚ ਜਾਏਗਾ ਉੱਥੇ ਲਾ ਲਈ, ਲੌਬੀ 'ਚ ਬੈਠੇਗਾ ਉੱਥੇ ਲਾ ਲਈ, ਖਾਣਾ ਪਕਾਓਗੇ ਉੱਥੇ ਲਾ ਲਿਓ, ਮਨ ਜੋੜ ਜੋੜ ਕੇ ਰੱਖਿਓ, ਹੱਥ ਪੈਰਾਂ ਨਾਲ ਕੰਮ ਕਰੀ ਜਾਓ, ਮਨ ਇੱਧਰ ਨੂੰ ਲਾਈ ਰੱਖੋਗੇ ਤੇ ਕਦੇ ਦੁੱਖ ਹੋਣਾ ਹੀ ਨਹੀਂ। ਦੁੱਖ ਤੇ ਸੰਸਾਰ ਵਿੱਚ ਹੈ, ਤਕਲੀਫਾਂ ਤੇ ਕਿਤੇ ਹੋਰ ਨੇ ਤੇ ਸੁੱਖ ਕਿਤੇ ਹੋਰ ਹੈ, ਤੇ ਮਨ ਉੱਥੇ ਲਾਵਾਂਗੇ ਤੇ ਆਪੇ ਹੀ ਜੁੜਿਆ ਰਹੇਗਾ। ਹੌਲੀ ਹੌਲੀ ਹੌਲੀ ਹੌਲੀ ਮਿਹਰ ਹੋਣੀ। ਇੱਦਾਂ ਨਹੀਂ ਹੁੰਦਾ ਵੀ ਅਸੀਂ ਇੱਕ ਦਿਨ 'ਚ ਇੱਥੋਂ ਕਰਕੇ ਤੇ ਇੱਧਰ ਨੂੰ ਲਾ ਲਾਂਗੇ, ਇੱਦਾਂ ਨਹੀਂ ਹੁੰਦਾ, ਸਮਾਂ ਲੱਗਦਾ ਹੈ, ਟਾਈਮ ਲੱਗਦਾ ਹੈ, ਮਨ ਲੱਗਦਿਆਂ ਲੱਗਦਿਆਂ ਲੱਗਣਾ ਹੈ, ਰਸ ਬਣਦਿਆਂ ਬਣਦਿਆਂ ਬਣਨਾ ਹੈ, ਕਿਰਪਾ ਹੁੰਦੀ ਹੁੰਦੀ ਹੋ ਜਾਂਦੀ ਹੈ, ਪਰ ਯਤਨ ਤੇ ਕਰਨਾ ਪਏਗਾ ਨਾ ਗੁਰਮੁਖੋ। ਕੋਸ਼ਿਸ਼ ਤੇ ਕਰਨੀ ਪਏਗੀ ਤੇ ਬਸ ਜਿਵੇਂ ਜਿਵੇਂ ਅਸੀਂ ਆਈਏ ਨਿਹਾਲ ਹੋ ਜਾਂਦੇ ਹਾਂ। ਜਦੋਂ ਇੱਥੇ ਜਿਵੇਂ ਹੁਣ ਆਉਂਦੇ ਹਾਂ ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਜਦੋਂ ਗੁਰੂ ਜੀ ਦਾ ਦਰਸ਼ਨ ਕਰਦਾ ਮੈਂ ਨਿਹਾਲ ਹੁੰਦਾ। ਤੇ ਵੇਖੋ ਏਦਾਂ ਦੀ ਅਵਸਥਾ ਬਣਾਈਏ ਆਪਣੀ ਵੀ ਅੱਖਾਂ ਬੰਦ ਕਰੀਏ ਦਰਸ਼ਨ ਹੁੰਦੇ ਰਹਿਣ, ਫੀਲ ਬਣੀ ਰਹੇ, ਅਹਿਸਾਸ ਬਣਿਆ ਰਹੇ, ਮੈਂ ਗੁਰਦੁਆਰੇ 'ਚ ਹੀ ਹਾਂ, ਮਾਹੌਲ ਏਦਾਂ ਦਾ ਬਣਾ ਕੇ ਆਪਣੇ ਆਪ ਦਾ ਰੱਖੀਏ ਤੇ ਰਸ ਕਦੇ ਟੁੱਟਣਾ ਹੀ ਨਹੀਂ, ਨਿਹਾਲ ਹੀ ਰਵਾਂਗੇ ਸਰ, ਕਿਰਪਾ ਹੀ ਰਹੇਗੀ। 8 ਸਾਲ ਦੀ ਉਮਰ ਪਾਤਸ਼ਾਹ ਦੀ ਹੋਈ ਨਹੀਂ ਸੀ ਪੂਰੀ, 3 ਮਹੀਨੇ ਅਜੇ ਘੱਟ ਸਨ 8 ਸਾਲ ਹੋਣ ਤੋਂ, ਜਦੋਂ ਗੁਰੂ ਹਰਕ੍ਰਿਸ਼ਨ ਜੀ ਸਰੀਰ ਕਰਕੇ ਸੱਚਖੰਡ ਚਲੇ ਗਏ ਸੀ। 8 ਸਾਲ ਦੇ ਪੂਰੇ ਨਹੀਂ ਸੀ ਹੋਏ। ਹੁਣ ਸੋਚ ਕੇ ਵੇਖੋ 8 ਸਾਲ ਦਾ ਕੋਈ ਬੱਚਾ ਯਾਦ ਕਰੋ, ਕੋਈ ਪੋਤਾ ਕੋਈ ਬੱਚਾ, ਵੀ 8 ਸਾਲ ਦਾ ਬੱਚਾ ਹੁੰਦਾ ਕਿੱਡਾ ਕਹਿ, ਪਰ ਇੰਨੀ ਉਮਰ ਦੇ ਵਿੱਚ ਗੁਰੂ ਜੀ ਜੋ ਕਰ ਗਏ ਕੋਈ ਨਹੀਂ ਕਰ ਸਕਿਆ। ਉਹ ਬਾਲਾ ਪ੍ਰੀਤਮ ਬਣ ਗਏ, ਉਮਰਾਂ ਦਾ ਕਮਾਈਆਂ ਨਾਲ ਗਹਿਰਾਈਆਂ ਨਾਲ ਕੀ ਸੰਬੰਧ ਹੈ, ਬਖਸ਼ਿਸ਼ਾਂ ਨਾਲ ਉਮਰਾਂ ਦਾ ਕੀ ਸੰਬੰਧ ਹੈ। ਉਹ ਐਸੇ ਸੀ, ਦੁਨੀਆ ਰੋਗੀਆਂ ਤੋਂ ਦੂਰ ਭੱਜਦੀ ਹੈ, ਇਹ ਗੁਰੂ ਹੈ ਜਿਹੜਾ ਰੋਗੀਆਂ ਦੇ ਨੇੜੇ ਜਾਂਦਾ ਹੈ। ਸਾਰੇ ਲੋਕ ਭੱਜਦੇ, ਸਾਡਾ ਘਰ ਦਾ ਜੀ ਕੋਈ, ਸਾਡਾ ਸਹੁਰਾ ਕੋਈ, ਸੱਸ ਕੋਈ, ਮਾਂ ਕੋਈ, ਪਿਓ ਬਿਮਾਰ ਹੋ ਜਾਏ ਉੱਤੇ ਹੀ ਸਭ ਕੁਝ ਹੋਵੇ, ਉੱਤੇ ਹੀ ਕਿਰਿਆ ਹੋਣ ਲੱਗ ਗਈ, ਤੇ ਅੱਜ ਆਪਣੇ ਢਿੱਡੋਂ ਜੰਮੇ ਬੱਚੇ ਵੀ ਕਈ ਵਾਰੀ ਆਖਣ ਲੱਗ ਪੈਂਦੇ ਹੈ ਸਾਥੋਂ ਨਹੀਂ ਸਾਂਭਿਆ ਜਾਂਦਾ, ਤੇ ਥੋੜਾ ਚਿਰ ਹੀ ਸਾਂਭ ਲੈਣਗੇ, 1 ਮਹੀਨਾ 2 ਮਹੀਨੇ 4 ਮਹੀਨੇ ਅੱਕ ਕੇ ਅਸੀਂ ਕਹਿ ਦਿੰਦੇ ਹਾਂ ਸਾਰਾ ਘਰ ਬਦਬੂ ਨਾਲ ਭਰਿਆ ਪਿਆ, ਰੱਬਾ ਜਾਂ ਇੱਧਰ ਕਰ ਲੈ ਜਾਂ ਫਿਰ ਹੁਣ ਉੱਧਰ ਕਰ ਦੇ, ਅੰਦਰੋਂ ਤੇ ਕਹਿੰਦੇ ਵੀ ਹੁਣ ਜਾਵੇ ਸਾਥੋਂ ਨਹੀਂ ਸਾਂਭਿਆ ਜਾਂਦਾ, ਆਪਣੇ ਮੁੱਖ ਮੋੜ ਲੈਂਦੇ ਹੈ ਰੋਗੀਆਂ ਦੇ ਨੇੜੇ ਤੇ ਆਪਣੇ ਨਹੀਂ ਜਾਂਦੇ, ਰੋਗੀਆਂ ਤੋਂ ਲੋਕ ਦੂਰ ਭੱਜਦੇ ਹੈ ਪਰ ਰੋਗੀਆਂ ਦੇ ਗੁਰੂ ਨੇੜੇ ਜਾਂਦਾ ਹੈ, ਗੁਰੂ ਹਰਕ੍ਰਿਸ਼ਨ ਨੇੜੇ ਜਾਂਦੇ ਹੈ। ਐਵੇਂ ਥੋੜਾ ਦਿੱਲੀ ਅੱਜ ਵੀ ਉਹਨਾਂ ਨੂੰ ਯਾਦ ਕਰਦੀ ਹੈ, ਉਹਨਾਂ ਨੇ ਦਿੱਲੀ ਦੀਆਂ ਗਲੀਆਂ 'ਚ ਫਿਰ ਫਿਰ ਕੇ ਰੋਗੀਆਂ ਦੇ ਸਿਰਾਂ 'ਤੇ ਹੱਥ ਰੱਖੇ ਹੈ, ਉਹਨਾਂ ਨੇ ਕਿਰਪਾ ਕੀਤੀ ਹੈ, ਉਹਨਾਂ ਨੇ ਮਿਹਰ ਕੀਤੀ ਹੈ, ਨਿੱਕੀ ਜਿਹੀ ਉਮਰ ਦੇ ਵਿੱਚ, ਬਹੁਤ ਛੋਟੀ ਆਯੂ ਦੇ ਵਿੱਚ ਪਾਤਸ਼ਾਹ ਕਿਵੇਂ ਇਕੱਲੇ ਇਕੱਲੇ ਦੇ ਕੋਲ ਗਏ ਹੈ, ਕਿਵੇਂ ਕਿਰਪਾ ਕਰਦੇ ਹੈ, ਤੇ ਜਿਹੜਾ ਵੀ ਵੇਖ ਲੈਂਦਾ ਸੀ ਮਰ ਚੱਲੇ ਹਾਂ, ਤੇ ਜਦੋਂ ਉਹਨਾਂ ਨੇ ਮਹਾਰਾਜ ਦੇ ਦਰਸ਼ਨ ਕਰਨੇ ਉਹਨਾਂ ਆਖਣਾ ਜਿਉਂ ਪਏ ਆ, ਸਾਡੇ 'ਚ ਜਾਨ ਪੈ ਗਈ ਹੈ, ਮਹਾਰਾਜ ਤੁਸੀਂ ਕਾਹਦੇ ਆ ਗਏ ਹੋ, ਰੌਣਕ ਲਾ ਦਿੱਤੀ, ਰੰਗ ਲਾ ਦਿੱਤੇ ਪਾਤਸ਼ਾਹ, ਤੁਹਾਡੇ ਆਉਣ ਨਾਲ ਦੁੱਖ ਨੂੰ ਹੁਣ ਜਾਣਦੇ ਹੀ ਨਹੀਂ ਅਸੀਂ, ਗੁਰੂ ਹਰਕ੍ਰਿਸ਼ਨ ਜੀ ਐਡਾ ਵੱਡਾ ਪਾਤਸ਼ਾਹ, ਗੁਰੂ ਨਾਨਕ ਦੇ ਘਰ ਦਾ ਮਾਲਕ, ਗੱਦੀ ਦਾ ਮਾਲਕ, ਗੁਰੂ ਹਰ ਰਾਏ ਜੀ ਦਾ ਪੁੱਤ ਸਾਡੇ ਸਾਹਮਣੇ ਆ ਗਿਆ, ਆ ਖੜੇ ਆ ਸਾਡੇ ਸਾਹਮਣੇ ਆ ਕੇ, ਉਹ ਕਹਿੰਦੇ ਮਹਾਰਾਜ ਤੁਸੀਂ ਆ ਗਏ ਨਾ, ਸਿਰ ਤੇ ਰੱਖਤਾ ਹੱਥ, ਹੁਣ ਅਸੀਂ ਬਿਮਾਰੀ ਨੂੰ ਕੀ ਜਾਣਦੇ ਹਾਂ, ਸਾਨੂੰ ਤੇ ਸਭ ਕੁਛ ਹੀ ਮਿਲ ਗਿਆ ਨਾ, ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ, ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇ ਹਾ, ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹਾ, ਸਤਿਗੁਰ ਹੋਏ ਦਿਆਲ ਤਾਂ ਨਵ ਨਿੱਧ ਪਾਈ ਹੈ, ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈ ਹੈ। ਦੁੱਖ ਹੈਗੇ ਹੈ ਪਰ ਦੁੱਖਾਂ ਨੂੰ ਅਸੀਂ ਜਾਣਦੇ ਹੀ ਕੁਛ ਨਹੀਂ ਹੁਣ, ਕਿਉਂਕਿ ਗੁਰੂ ਸਾਹਿਬ ਸਾਡੇ ਸਿਰ ਤੇ ਹੱਥ ਰੱਖਣ ਤੇ ਅਸੀਂ ਦੁੱਖਾਂ ਨੂੰ ਹੁਣ ਕੀ ਜਾਣਦੇ ਹਾਂ। ਦੱਸੋ ਗੁਰਮੁਖੋ, ਮੈਂ ਤੁਹਾਨੂੰ ਹੀ ਪੁੱਛ ਲੈਂਦਾ, ਅੱਜ ਜੇ ਐਂ ਲੱਗੇ ਵੀ ਕਲਗੀਆਂ ਵਾਲੇ ਪਾਤਸ਼ਾਹ ਸਾਡੇ ਸਿਰ ਤੇ ਹੱਥ ਰੱਖਣਗੇ, ਸਾਡੇ ਤੇ ਕਿਰਪਾ ਕਰਨਗੇ, ਮੈਨੂੰ ਮਿਲਣ ਆਉਣਗੇ, ਮੇਰੇ ਘਰੇ ਬੂਹਾ ਖੜਕਾਉਣਗੇ, ਮੈਂ ਚਰਨਾਂ ਤੇ ਮੱਥਾ ਟੇਕ ਸਕਦਾ, ਮੈਂ ਉਹਨਾਂ ਦੇ ਚਰਨਾਂ ਤੇ ਸਿਰ ਰੱਖ ਸਕਦਾ, ਮੇਰੇ ਸਿਰ ਤੇ ਹੱਥ ਰੱਖ ਦੇਣਗੇ, ਤੇ ਅਸੀਂ ਫਿਰ ਤਾਂ ਕਿ ਅਸੀਂ ਤੇ ਦੁੱਖ ਜਾਣਨੇ ਨਹੀਂ, ਮੁੜ ਕੇ ਸਾਰੀ ਜ਼ਿੰਦਗੀ ਕੁਛ ਨਹੀਂ ਮੰਗਦੇ, ਇੱਕ ਵਾਰੀ ਕਿਰਪਾ ਕਰ ਦਿਓ, ਇੱਕ ਵਾਰੀ ਇਹੋ ਜਿਹੀ ਕਿਤੇ ਸਾਡੇ ਤੇ ਮਿਹਰ ਹੋ ਜਾਏ। ਉਹ ਸਿੱਖ ਜਿਨ੍ਹਾਂ ਜਿਨ੍ਹਾਂ ਨੇ ਦਰਸ਼ਨ ਕੀਤੇ ਗੁਰ ਕਾ ਦਰਸ਼ਨ ਦੇਖ ਦੇ ਇੱਥੇ।

ਬਹੁਤ ਪਿਆਰ ਨਾਲ ਗਾਈਏ ਸੁਣੀਏ, ਐਵੇਂ ਹੀ ਨਹੀਂ, ਐਵੇਂ ਹੀ ਜ਼ਬਾਨ ਨਹੀਂ ਹਿਲਾਉਣੀ। ਮਨ ਨੇ ਰਸ ਲੈਣਾ, ਮਨ ਨੂੰ ਹਾਜ਼ਰ ਕਰੋ, ਪਹਿਲਾਂ ਮਨ ਨੂੰ ਫੀਲ ਬਣਾਓ ਮਾੜੀ ਜੀ। ਜੀਭ ਤੇ ਸਾਰਾ ਦਿਨ ਬੋਲੀ ਹੋਈ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ, ਪਹਿਲਾਂ ਮਹਿਸੂਸ ਕਰੋ। ਧੰਨ ਸੰਗਤਾਂ ਗੁਰੂ ਹਰਿਕ੍ਰਿਸ਼ਨ ਜੀ ਦੇ ਦਰਸ਼ਨ ਕਰਦੀਆਂ, ਉਮਰ ਛੋਟੀ ਜਿਹੀ ਹੈ, ਪਾਤਸ਼ਾਹ ਇਕੱਲੇ ਇਕੱਲੇ ਦੇ ਸਿਰ ਤੇ ਹੱਥ ਰੱਖਦੇ ਫਿਰਦੇ ਆ, ਕਦੇ ਕਿਸੇ ਦੇ ਕਦੇ ਕਿਸੇ ਦੇ, ਆਹ ਲਿਆ ਮੈਂ ਵੀ ਬਿਮਾਰ ਹਾਂ ਮਹਾਰਾਜ, ਮੈਂ ਵੀ ਰੋਗੀ ਹੋ ਗਿਆ, ਇਕੱਲੇ ਇਕੱਲੇ ਦੇ ਸਿਰ ਤੇ ਹੱਥ ਰੱਖਦੇ ਆ। ਫਿਰ ਉਹ ਫੀਲ ਕਿੱਦਾਂ ਦੀ ਹੁੰਦੀ ਹੈ, ਉਹ ਅਹਿਸਾਸ ਕਿੱਦਾਂ ਦਾ ਹੁੰਦਾ ਹੈ, ਇੱਦਾਂ ਆਪਾਂ ਸਾਰੇ ਰਲ ਕੇ ਗਾਵਾਂਗੇ। ਕੋਈ ਰਸਨਾ ਵਾਂਝੀ ਨਾ ਰਵੇ, ਜਿੱਦਾਂ ਆਉਂਦਾ ਹੈ ਸੁਰ ਮਿਲਾਉਣ ਦੀ ਕੋਸ਼ਿਸ਼ ਕਰਿਓ, ਇਕੱਲੇ ਇਕੱਲੇ ਨਾ ਗਾਇਆ ਕਰੋ, ਸੁਰ ਮਿਲਾਓ, ਫੀਲ ਨਾਲ ਸਾਰੇ ਰਲ ਕੇ ਗਾਉਂਦੇ ਹਾਂ। ਲਓ ਗਾਓ।

ਗੁਰੂ ਜੀ ਦਾ ਦਰਸ਼ਨ ਵੇਖ ਵੇਖ ਕੇ ਮਨ ਨਿਹਾਲ ਹੋ ਰਿਹਾ। ਤੁਹਾਨੂੰ ਵੇਖ ਕੇ ਜਿਉਂਦੇ ਹਾਂ ਸੱਚੇ ਪਾਤਸ਼ਾਹ, ਇਦਾਂ ਦੀ ਭਾਵਨਾ ਸੀ ਤੇ ਜਿੱਥੇ ਜਿੱਥੇ ਕਿਰਪਾ ਕੀਤੀ ਠੀਕ ਹੋ ਗਏ। ਮਹਾਰਾਜ ਦਾ ਪ੍ਰਕਾਸ਼ ਉਹਨਾਂ ਵੇਲਿਆਂ ਵਿੱਚ ਡੇਟ ਬਦਲਦੀ ਰਹਿੰਦੀ ਹੈ, ਈਸਵੀ ਸਨ ਚੇਂਜ ਹੁੰਦਾ ਰਹਿੰਦਾ। ਉਹਨਾਂ ਵੇਲਿਆਂ ਵਿੱਚ ਜੋ ਲਿਖੀ ਤਾਰੀਖ ਹੈ 7 ਜੁਲਾਈ 1656 ਦਾ ਸਾਹਿਬ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦਾ ਪ੍ਰਕਾਸ਼ ਹੈ। ਮਾਤਾ ਕਿਸ਼ਨ ਕੌਰ ਜੀ ਤੇ ਪਿਤਾ ਗੁਰੂ ਹਰਿਰਾਏ ਸਾਹਿਬ 7ਵੇਂ ਪਾਤਸ਼ਾਹ, ਦੋ ਸਾਹਿਬਜ਼ਾਦੇ 7ਵੇਂ ਪਾਤਸ਼ਾਹ ਦੇ ਸਨ, ਵੱਡੇ ਰਾਮ ਰਾਏ ਜੀ ਤੇ ਦੂਸਰੇ ਹਰਕ੍ਰਿਸ਼ਨ ਸੱਚੇ ਪਾਤਸ਼ਾਹ, ਜੋ ਬਾਅਦ ਵਿੱਚ 8ਵੇਂ ਪਾਤਸ਼ਾਹ ਬਣਦੇ ਆ। ਰਾਮ ਰਾਏ ਜੀ ਨੇ ਔਰੰਗਜ਼ੇਬ ਦੇ ਦਰਬਾਰ 'ਚ ਜਾ ਕੇ ਬਹੁਤ ਸਾਰੀਆਂ ਗਲਤੀਆਂ ਕੀਤੀਆਂ, ਭੁੱਲਾਂ ਕੀਤੀਆਂ। ਵੱਡਾ ਦਰਬਾਰ ਵੇਖ ਕੇ, ਚਮਕ ਦਮਕ ਵੇਖ ਕੇ ਪ੍ਰਭਾਵਿਤ ਹੋ ਗਏ। ਜਦੋਂ ਉੱਥੇ ਜਾ ਕੇ ਪ੍ਰਭਾਵਿਤ ਹੋ ਕੇ ਗੁਰਬਾਣੀ ਦੀ ਪੰਗਤੀ ਇੱਕ ਬਦਲ ਦਿੱਤੀ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਇਹ ਸ਼ਬਦ ਆਪਾਂ ਸਾਡੀ ਵਾਰ 'ਚ ਪੜ੍ਹਦੇ ਹਾਂ। ਉਹਨਾਂ ਨੇ ਕਹਿਤਾ ਸੀ ਮਿੱਟੀ ਬੇਈਮਾਨ ਕੀ ਹੈ। ਜਦੋਂ ਬਾਦਸ਼ਾਹ ਨੇ ਪੁੱਛਿਆ ਵੀ ਇੱਥੇ ਮੁਸਲਮਾਨਾਂ ਬਾਰੇ ਲਿਖਿਆ, ਉਹਦੇ ਸਹੀ ਅਰਥ ਪੜ੍ਹ ਕੇ ਨਹੀਂ ਸਮਝਾਏ, ਬਾਦਸ਼ਾਹ ਕਿਤੇ ਨਾਰਾਜ਼ ਨਾ ਹੋ ਜਾਏ, ਇਸ ਡਰ ਵਿੱਚ ਆ ਕੇ ਰਾਮ ਰਾਏ ਜੀ ਨੇ ਬਾਣੀ ਦੀ ਪੰਗਤੀ ਬਦਲ ਦਿੱਤੀ। ਇਹ ਕਹਿਤਾ ਇੱਥੇ ਗੁਰੂ ਨਾਨਕ ਨੇ ਬੇਈਮਾਨ ਲਿਖਿਆ, ਮੁਸਲਮਾਨ ਨਹੀਂ ਲਿਖਿਆ। ਇਸ ਗੱਲ ਦਾ ਪਤਾ ਗੁਰੂ ਹਰਿਰਾਏ ਸਾਹਿਬ ਜੀ ਨੂੰ ਲੱਗਾ, ਉਹਨਾਂ ਨੇ ਆਖਿਆ ਚਮਕ ਦਮਕ ਦਾ ਪ੍ਰਭਾਵ ਇਹਦੇ ਉੱਤੇ ਪੈ ਗਿਆ ਤੇ ਰਾਮ ਰਾਏ ਮੇਰੇ ਮੱਥੇ ਨਾ ਲੱਗੇ, ਤੇ ਗੁਰਗੱਦੀ ਜਿਹੜੀ ਸੀ ਸ੍ਰੀ ਹਰਕ੍ਰਿਸ਼ਨ ਜੀ ਨੂੰ ਦੇ ਦਿੱਤੀ। ਉਮਰ ਬੜੀ ਛੋਟੀ ਹੈ, 5 ਸਾਲ ਦੀ ਉਮਰ ਵਿੱਚ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਨੂੰ ਗੁਰਗੱਦੀ ਤੇ ਬਿਠਾਇਆ ਗਿਆ। ਬਹੁਤ ਛੋਟੀ ਉਮਰ, 5 ਸਾਲ ਦੀ ਉਮਰ ਵਿੱਚ ਕੀਰਤਪੁਰ ਸਾਹਿਬ ਦੀ ਧਰਤੀ ਤੇ ਸੀਸ ਮਹਿਲ ਦੇ ਵਿੱਚ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਸੀ ਤੇ ਸ਼ੁਰੂ ਤੋਂ ਲੈ ਕੇ ਆਪਣੇ ਪਿਤਾ ਗੁਰੂ ਹਰਿਰਾਏ ਸਾਹਿਬ ਜੀ ਦੀ ਸੰਗਤ ਵਿੱਚ ਪਲੇ, ਵੱਡੇ ਗੁਰ ਅਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਇੱਕ ਵਾਰੀ ਗੁਰੂ ਹਰਿਰਾਏ ਸਾਹਿਬ ਗਏ, ਸ਼੍ਰੀ ਗੋਇੰਦਵਾਲ ਸਾਹਿਬ ਦੇ ਦਰਸ਼ਨ ਕਰਨ, ਡੇਰਾ ਸਾਹਿਬ ਦੇ ਦਰਸ਼ਨ ਕਰਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਕਰਨ ਗਏ, ਨਾਲ ਸ਼੍ਰੀ ਤਰਨ ਤਾਰਨ ਸਾਹਿਬ ਤੇ ਨਨਕਾਣਾ ਸਾਹਿਬ। ਜਦੋਂ ਗੁਰੂ ਹਰਿਰਾਏ ਸਾਹਿਬ ਜੀ ਪਰਿਵਾਰ ਸਮੇਤ ਯਾਤਰਾ ਕਰ ਰਹੇ ਸੀ ਤੇ ਹਰਕ੍ਰਿਸ਼ਨ ਜੀ ਬਹੁਤ ਛੋਟੇ ਸਨ, ਪਰ ਹੈਰਾਨੀ ਦੀ ਗੱਲ ਇਹ ਹੋਈ ਕਿ ਇੰਨੀ ਛੋਟੀ ਉਮਰ ਵਿੱਚ ਸਾਰਾ ਕੁਝ ਪਕੜ ਲਿਆ, ਕੈਚ ਕਰ ਲਿਆ ਕਿ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਜਾਂਦੇ ਹੈ ਅਦਬ ਕਰਦਿਆਂ ਹੋਇਆਂ ਵੱਡਿਆਂ ਦਾ ਧਰਤੀ ਤੇ ਆਸਣ ਲਾਉਂਦੇ ਆ, ਭੁੰਜੇ ਹੀ ਆਸਣ ਲਾਉਂਦੇ ਆ, ਮੰਜਾ ਨਹੀਂ ਲਾਉਂਦੇ, ਬਿਸਤਰ ਉੱਤੇ ਬੈੱਡ ਨਹੀਂ ਲਾਉਣ ਦਿੰਦੇ। ਸੇਵਾਦਾਰਾਂ ਨੂੰ ਕਿਹਾ ਥੱਲੇ ਹੀ ਇੱਕ ਚਾਦਰ ਵਿਛਾ ਦਿਓ, ਇਹ ਵੱਡਿਆਂ ਦਾ ਅਸਥਾਨ ਹੈ ਤੇ ਵੱਡਿਆਂ ਦੇ ਅਸਥਾਨ ਦਾ ਮੈਂ ਸਤਿਕਾਰ ਕਰਦਾ। ਵੱਡਿਆਂ ਦੇ ਅਸਥਾਨ ਤੇ ਸਾਰਿਆਂ ਨੂੰ ਨਹੀਂ ਜਾਣਾ ਆਉਂਦਾ, ਅਸੀਂ ਆਨੰਦਪੁਰ ਸਾਹਿਬ ਜਾਈਏ ਕਮਰਿਆਂ ਪਿੱਛੇ ਲੜਦੇ ਰਹੀਦਾ, ਅੰਮ੍ਰਿਤਸਰ ਜਾਈਏ ਕਮਰਿਆਂ ਪਿੱਛੇ ਲੜਦੇ ਰਹੀਦਾ। ਬੰਦਾ ਦਰਬਾਰ ਸਾਹਿਬ ਜਾਵੇ, ਸੌਣਾ ਤੇ ਘਰ ਰੋਜ਼ ਹੈ, ਪਰਿਕਰਮਾ 'ਚ ਬੈਠੋ, ਪਰਿਕਰਮਾ 'ਚ 2 ਘੰਟੇ ਨੀਂਦ ਆ ਜਾਏ, ਉੱਥੇ ਹੀ ਆਪਣਾ ਪਾਠ ਕਰੇ, ਜਪਜੀ ਸਾਹਿਬ ਦਾ ਪਾਠ ਕਰੋ, ਕੋਈ ਸੁਖਮਨੀ ਸਾਹਿਬ ਦਾ ਪਾਠ ਕਰ ਲਓ, ਆਪਣੇ ਆਪ ਨੂੰ ਉੱਧਰ ਨੂੰ ਲਾਉਣ ਦਾ ਯਤਨ ਕਰਨਾ ਚਾਹੀਦਾ। ਹੁਣ ਸਾਡਾ ਸੁਭਾਅ ਹੁੰਦਾ ਕਿ ਜੇ ਅਸੀਂ ਗੁਰਦੁਆਰਿਆਂ 'ਚ ਗਏ ਵੀ ਹਾਂ, ਉੱਥੇ ਵੀ ਕਮਰਿਆਂ ਨਹੀਂ ਮਿਲਿਆ, ਸਾਨੂੰ ਰੋਟੀ ਨਹੀਂ ਸਹੀ ਮਿਲੀ, ਸਾਨੂੰ ਬਿਸਤਰਾ ਨਹੀਂ ਮਿਲਿਆ, ਇਹ ਚੀਜ਼ਾਂ ਤੇ ਚੱਲਦੀਆਂ ਹੀ ਰਹਿੰਦੀਆਂ। ਸਾਡਾ ਰਿਸ਼ਤਾ ਸਾਡੇ ਗੁਰੂ ਜੀ ਨਾਲ ਹੋਣਾ ਚਾਹੀਦਾ। ਇੱਥੇ ਵੀ ਆਉਂਦੇ ਹਾਂ, ਜੋੜੀ ਵਾਲਾ ਕਿੱਧਰ ਵੇਖਦਾ, ਫਲਾਣਾ ਬੰਦਾ ਕਿਹੜੇ ਪਾਸੇ ਨੂੰ ਕੀ ਕਰਦਾ, ਫਲਾਣਾ ਕਿੱਧਰ ਨੂੰ ਵੇਖਦਾ, ਇਹ ਵੇਖ ਕੇ ਅਸੀਂ ਚਲੇ ਜਾਂਦੇ ਹਾਂ। ਜੇ ਉਹ ਵੇਖਦਾ ਸੀ, ਉਹ ਗਲਤ ਕਰ ਰਿਹਾ ਸੀ, ਉਹ ਇੱਧਰ ਉੱਧਰ ਵੇਖਦਾ ਸੀ ਤੇ ਅਸੀਂ ਫਿਰ ਉਹਨੂੰ ਵੇਖਦੇ ਸੀ। ਕਿਉਂਕਿ ਮੰਨ ਲਓ ਇੱਕ ਬੰਦਾ ਮੈਨੂੰ ਪੁੱਛਦਾ ਵੀ ਤੁਹਾਡਾ ਜੋੜੀ ਵਾਲਾ ਬੰਦਾ ਕਦੇ ਇੱਧਰ ਵੇਖਦਾ ਕਦੇ ਇੱਧਰ ਵੇਖਦਾ, ਉਹ ਸਾਰੇ ਦੀਵਾਨ ਵਿੱਚ ਵੇਖਦਾ ਹੀ ਰਿਹਾ, ਵੇਖਦਾ ਹੀ ਰਿਹਾ, ਵੇਖਦਾ ਹੀ ਰਿਹਾ। ਮੈਂ ਕਿਹਾ ਤੈਨੂੰ ਕਿਵੇਂ ਪਤਾ ਲੱਗਾ ਵੀ ਸਾਰੇ ਦੀਵਾਨ 'ਚ ਹੀ ਵੇਖਦਾ ਰਿਹਾ? ਸੱਚ ਇਹ ਹੈ
ਉਹ ਆਲੇ ਦੁਆਲੇ ਵੇਖਦਾ ਰਿਹਾ, ਤੂੰ ਉਹਨੂੰ ਹੀ ਵੇਖਦਾ ਰਿਹਾ, ਤੈਨੂੰ ਤਾਂ ਹੀ ਪਤਾ ਵੀ ਸਾਰੇ ਦੀਵਾਨ 'ਚ ਵੇਖਦਾ ਰਿਹਾ, ਤੇਰਾ ਕਿਹੜਾ ਧਿਆਨ ਚੱਜ ਕਿਸੇ ਸਹੀ ਪਾਸੇ ਲੱਗਿਆ, ਤੂੰ ਵੀ ਤੇ ਉਹਨੂੰ ਹੀ ਵੇਖਦਾ ਰਿਹਾ। ਅਸੀਂ ਏਦਾਂ ਹੀ ਕਰਦੇ ਰਹਿੰਦੇ ਹਾਂ। ਪ੍ਰਬੰਧਕ ਕੀ ਕਰਦੇ ਨੇ, ਗ੍ਰੰਥੀ ਕੀ ਕਰਦੇ ਨੇ, ਢਾਡੀ ਕੀ ਕਰਦੇ ਨੇ, ਰਾਗੀ ਕੀ ਕਰਦੇ ਨੇ, ਇਹ ਕੁਝ ਵੇਖਦੇ ਆ। ਇਹ ਡਿਸਕਸ਼ਨ ਸਾਡੇ ਘਰਾਂ 'ਚ ਚੱਲਦੀ ਰਹਿੰਦੀ ਹੈ। ਸਭ ਤੋਂ ਵੱਡੀ ਖਤਰਨਾਕ ਗੱਲ ਇਹ ਹੈ, ਸਾਡੇ ਘਰਾਂ ਦੇ ਵਿੱਚ ਗੁਰਦੁਆਰਿਆਂ ਦੀ ਜਿਹੜੀ ਪੋਲੀਟਿਕਸ ਹੁੰਦੀ ਹੈ ਉਹਦੀ ਡਿਸਕਸ਼ਨ ਕਰਨੀ। ਪਰਿਵਾਰਾਂ 'ਚ ਬਹਿ ਕੇ ਸਾਨੂੰ ਨਹੀਂ ਲੱਗਦਾ ਪਤਾ, ਵੱਡੇ ਵੱਡੇ ਸੋਫਿਆਂ 'ਤੇ ਬਹਿ ਕੇ ਅਸੀਂ ਉੱਥੇ ਗੁਰਦੁਆਰਿਆਂ ਦੀ ਜਿਹੜੀ ਪੋਲੀਟਿਕਸ ਚੱਲਦੀ ਹੈ ਉਹਦੇ ਸੰਬੰਧ ਵਿੱਚ ਗੱਲਾਂ ਕਰਦੇ ਹਾਂ। ਨਿੱਕੇ ਨਿੱਕੇ ਬੱਚੇ ਕੋਲ ਬਹਿ ਕੇ ਸੁਣਦੇ ਨੇ, ਗੁਰਦੁਆਰੇ 'ਚ ਆਹ ਹੋਇਆ, ਫਲਾਣਾ ਖਾ ਗਿਆ, ਫਲਾਣਾ ਇੱਦਾਂ ਕਰਦਾ, ਫਲਾਣਾ ਇੱਦਾਂ ਕਰਦਾ। ਨਿੱਕੇ ਨਿੱਕੇ ਨਿਆਣਿਆਂ ਦਾ ਭਰੋਸਾ ਗੁਰਦੁਆਰਿਆਂ ਤੋਂ ਅਸੀਂ ਆਪ ਹੀ ਦੂਰ ਕਰ ਦਿੰਦੇ ਹਾਂ। ਜਦੋਂ ਉਹਨਾਂ ਨੂੰ ਕਹਿੰਦੇ ਹਾਂ ਗੁਰਦੁਆਰੇ ਚੱਲੋ, ਉਹ ਕਹਿੰਦੇ ਆ ਤਾਂ ਆਪ ਹੀ ਤਾਂ ਦੱਸਦੇ ਹਾਂ ਵੀ ਉੱਥੇ ਆਹ ਹੁੰਦਾ, ਉੱਥੇ ਆਹ ਹੁੰਦਾ, ਆਪੇ ਹੀ ਤਾਂ ਤੁਸੀਂ ਗੱਲਾਂ ਕਰਦੇ ਸੀ। ਇੱਥੇ ਘਰਾਂ 'ਚ ਬਹਿ ਕੇ ਗੁਰਦੁਆਰਿਆਂ ਦੇ ਸਿਸਟਮ ਦੇ ਵਿੱਚ ਪ੍ਰੋਬਲਮਾਂ ਹੁੰਦੀਆਂ ਨੇ, ਸਾਰੇ ਕਿਤੇ ਹੀ ਹੁੰਦੀਆਂ ਨੇ, ਇਹ ਖਤਮ ਨਹੀਂ ਹੋਣੀਆਂ। ਇਹ ਤੇ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਲੈ ਕੇ ਵੇਖ ਲਓ ਕਿੰਨੇ ਝਗੜੇ ਚੱਲੇ ਆ, ਕਿੰਨੀਆਂ ਲੜਾਈਆਂ ਚੱਲੀਆਂ। ਅਸੀਂ ਪੰਜਾਬੀ ਹਾਂ, ਉਹ ਰਹਿਣਾ ਤੇ ਪੰਜਾਬੀ ਹੋਈ ਹੈ, ਭਾਵੇਂ ਗੁਰਦੁਆਰੇ ਆ ਜਾਓ, ਭਾਵੇਂ ਜਿੱਥੇ ਮਰਜ਼ੀ ਜਾਓ, ਝਗੜੇ ਮਾੜੇ ਮੋਟੇ ਚੱਲਦੇ ਰਹਿਣਗੇ। ਬੱਚਿਆਂ ਦੇ ਵਿੱਚ ਪੋਜ਼ਿਟਿਵ ਗੱਲ ਕਰਨੀ ਹੁੰਦੀ ਹੈ, ਬੱਚਿਆਂ 'ਚ ਗੁਰੂ ਦੀ ਗੱਲ ਕਰਨੀ ਹੁੰਦੀ ਹੈ। ਕੋਈ ਦੁੱਖ ਸੁੱਖ ਗੁਰਦੁਆਰਿਆਂ ਦਾ ਹੈਗਾ, ਇਕੱਲੇ ਬਹਿ ਕੇ ਕਰ ਲਓ। ਬੱਚਿਆਂ ਦੇ ਵਿੱਚ ਜਿਹੜੀ ਵੀ ਡਿਸਕਸ਼ਨ ਕਰੋ ਉਹ ਗੁਰੂ ਸਾਹਿਬ ਦੇ ਪਿਆਰ ਦੀ ਡਿਸਕਸ਼ਨ ਕਰੋ। ਨਿਆਣਿਆਂ ਦੇ ਵਿੱਚ ਚੰਗੀ ਗੱਲ ਜਾਵੇ ਵੀ ਗੁਰਦੁਆਰਾ ਜਿਹੜਾ ਹੈ ਉਹ ਸਾਡੇ ਲਈ ਜ਼ਰੂਰੀ ਕਿਉਂ ਹੈ, ਆਪਾਂ ਇਕੱਠੇ ਕਿਉਂ ਬਹਿਣਾ ਹੈ, ਸਾਡੇ ਲਈ ਗੁਰਦੁਆਰੇ ਕਿਉਂ ਜਾਣਾ ਹੈ, ਸੇਵਾ ਕਿਵੇਂ ਕਰੀਦੀ ਹੈ, ਚੱਲ ਬੇਟਾ ਚੱਲ ਆਪਾਂ ਥਾਲੀਆਂ ਵਰਤਾਈਏ, ਚੱਲ ਪੁੱਤ ਆਪਾਂ ਦਾਲ ਵਰਤਾਈਏ, ਚਲੋ ਆਪਾਂ ਸਬਜ਼ੀ ਕੱਟੀਏ। ਨਿਆਣਿਆਂ ਨੂੰ ਉਹ ਚੀਜ਼ਾਂ ਸਿਖਾਉਣੀਆਂ ਨੇ। ਜਿਹੜੀ ਕੋਈ ਪੋਲੀਟਿਕਸ ਦੀ ਗੱਲ ਹੈਗੀ ਉਹ ਕਮਰੇ 'ਚ ਬਹਿ ਕੇ ਇਕੱਲੇ ਬਹਿ ਕੇ ਕਰੋ, ਨਿਆਣਿਆਂ ਸਾਹਮਣੇ ਕਦੇ ਡਿਸਕਸ਼ਨ ਨਾ ਕਰੋ। ਗੁਰਦੁਆਰਿਆਂ 'ਚ ਕੀ ਹੁੰਦਾ ਉਹ ਬੱਚੇ ਸਾਡੇ ਉਵੇਂ ਜਿਵੇਂ ਹੀ ਆਪਣੇ ਅੰਦਰ ਲੈ ਜਾਂਦੇ ਨੇ। ਬਹੁਤ ਕੁਝ ਚੰਗਾ ਹੁੰਦਾ, ਮਾੜਾ ਮੋਟਾ ਮਾੜਾ ਵੀ ਹੁੰਦਾ, ਪਰ ਅਸੀਂ ਉਹ ਗੱਲਾਂ ਜਿਹੜੀਆਂ ਘਰਾਂ 'ਚ ਕਰਦੇ ਹਾਂ। ਸੋ ਇਸ ਕਰਕੇ ਸਾਡੇ ਨਿੱਕੇ ਨਿੱਕੇ ਬੱਚੇ ਸਾਡੇ ਵੱਲ ਵੇਖ ਕੇ ਸਿੱਖਦੇ ਆ, ਅਸੀਂ ਕਿਵੇਂ ਗੁਰਦੁਆਰੇ ਬੈਠਦੇ ਹਾਂ, ਅਸੀਂ ਕਿਵੇਂ ਕੀਰਤਨ ਸੁਣਦੇ ਹਾਂ। ਅਸੀਂ ਅੱਖਾਂ ਬੰਦ ਕਰਕੇ ਬੈਠੇ ਰਹੋ, ਬੱਚਾ ਤੁਹਾਡਾ ਬੈਠੇਗਾ, ਇੱਥੇ ਮੱਥਾ ਟੇਕਿਓ। ਜਦੋਂ ਤੁਸੀਂ ਮੱਥਾ ਟੇਕਦੇ ਹਾਂ ਬੱਚਾ ਆਪੇ ਹੀ ਵੇਖ ਵੇਖ ਕੇ ਕਾਪੀ ਕਰਨ ਲੱਗ ਜਾਂਦਾ। ਤੁਸੀਂ ਚੌਂਕੜਾ ਮਾਰ ਕੇ ਬੈਠੋਗੇ ਉਹ ਵੀ ਬਹਿ ਜਾਏਗਾ, ਤੁਸੀਂ ਸੇਵਾ ਕਰੋਗੇ ਉਹ ਵੀ ਕਰੇਗਾ। ਅਸੀਂ ਪੋਜ਼ਿਟਿਵ ਵੇਖਣਾ ਹੈ, ਸਾਡਾ ਰਿਸ਼ਤਾ ਗੁਰੂ ਗ੍ਰੰਥ ਸਾਹਿਬ ਨਾਲ ਹੈ, ਕਿਹੜਾ ਜੋੜੀ ਵਾਲਾ ਕਿੱਥੋਂ ਆਇਆ, ਕਿੱਧਰੋਂ ਆਇਆ, ਕਿੱਧਰ ਗਿਆ, ਸਾਨੂੰ ਕੀ ਲੈਣ ਦੇਣਾ ਹੈ। ਅਗਲੇ ਨੂੰ $200 ਬਣਿਆ ਨਹੀਂ ਬਣਿਆ, 2 ਸਾਲ ਰਿਹਾ, ਸਾਲ ਰਿਹਾ, ਸਾਡਾ ਮਸਲਾ ਤੇ ਗੁਰੂ ਨਾਲ ਹੈ, ਸਾਡਾ ਪਿਆਰ ਤੇ ਗੁਰੂ ਗ੍ਰੰਥ ਸਾਹਿਬ ਨਾਲ ਹੈ। ਇੰਨੇ ਅਸੀਂ ਵਿਹਲੇ ਕਿਉਂ ਹਾਂ, ਸਾਡੇ ਕੋਲ ਇੰਨੀ ਵਿਹਲ ਕਿਉਂ ਹੈ ਵੀ ਫਲਾਣਾ ਕੀ ਕਰਦਾ। ਥੋੜ੍ਹਾ ਜਿਹਾ ਟਾਈਮ ਹੈ, ਗੁਰਦੁਆਰੇ ਆਏ ਹਾਂ, ਇੱਥੇ ਰਿਸ਼ਤਾ ਹੈ ਮੇਰਾ ਮੇਰੇ ਗੁਰੂ ਗ੍ਰੰਥ ਸਾਹਿਬ ਨਾਲ, ਮੈਂ ਥੋੜ੍ਹਾ ਜਿਹਾ ਤੇ ਟਾਈਮ ਹੈ ਮੇਰੇ ਕੋਲ, ਮੈਂ ਗੁਰਦੁਆਰੇ ਆਇਆ, ਮੇਰਾ ਸੰਬੰਧ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨਾਲ ਹੈ। ਉਹਨਾਂ ਦੀ ਕੋਈ ਗੱਲ ਕਰ ਰਿਹਾ, ਅਸੀਂ ਸੁਣ ਰਹੇ ਹਾਂ। ਪਿਆਰ ਸਾਡਾ ਗੁਰੂ ਗ੍ਰੰਥ ਸਾਹਿਬ ਨਾਲ ਪਵੇ, ਸਾਡਾ ਧਿਆਨ ਹੀ ਇੱਧਰ ਹੋਣਾ ਚਾਹੀਦਾ, ਸਾਰੇ ਦਾ ਸਾਰਾ ਫੋਕਸ ਸਾਡਾ ਗੁਰੂ ਗ੍ਰੰਥ ਸਾਹਿਬ ਤੇ ਹੋਣਾ ਚਾਹੀਦਾ। ਇੱਧਰ ਉੱਧਰ ਦਾ ਛੱਡ ਦਿਓ ਸਾਰਾ, ਫਿਰ ਗੱਲ ਬਣਦੀ ਹੈ। ਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਨੂੰ ਬਾਲਾ ਪ੍ਰੀਤਮ ਜੀ ਨੇ ਨਿੱਕਿਆਂ ਜਿਹਾ ਨੇ ਵੇਖਿਆ, ਇਹ ਕਿਵੇਂ ਜਾ ਕੇ ਕਹਿੰਦੇ ਨੇ ਮੇਰਾ ਬੈੱਡ ਨਾ ਲਾਓ, ਮੈਂ ਤੇ ਥੱਲੇ ਹੀ, ਜਿੱਥੇ ਜਿੱਥੇ ਗਏ, ਡੇਰਾ ਸਾਹਿਬ ਗਏ, ਅੰਮ੍ਰਿਤਸਰ ਗਏ, ਤਰਨ ਤਾਰਨ ਸਾਹਿਬ ਗਏ, ਜਿੱਥੇ ਜਿੱਥੇ ਗਏ ਗੁਰੂ ਹਰਿ ਰਾਏ ਸਾਹਿਬ ਜੀ ਨੇ ਆਸਣ ਹੀ ਨਹੀਂ ਲਾਇਆ, ਕਹਿੰਦੇ ਥੱਲੇ ਚਾਦਰ ਵਿਛਾ ਦਿਓ, ਮੈਂ ਵੱਡਿਆਂ ਦਾ ਸਤਿਕਾਰ ਕਰਨਾ। ਇਹ ਸਾਰਾ ਕੁਝ ਵੇਖਿਆ, ਛੋਟੀ ਉਮਰ ਦੇ ਵਿੱਚ ਗੁਰਗੱਦੀ ਮਿਲੀ ਤੇ ਮਹਾਰਾਜ ਜਾਣ ਲੱਗੇ ਕਹਿ ਕੇ ਗਏ ਸੀ, ਔਰੰਗਜ਼ੇਬ ਦੇ ਮੱਥੇ ਨਾਲ ਲੱਗੀ, ਸਾਰੇ ਫਰਜ਼ ਦੱਸੇ, ਇੱਦਾਂ ਇੱਦਾਂ ਸਾਰਾ ਨਿਭਾਉਣਾ ਹੈ। ਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਬਹੁਤ ਛੋਟੀ ਉਮਰ ਦੇ ਵਿੱਚ ਸੱਚਖੰਡ ਚਲੇ ਗਏ ਸੀ ਤੇ ਬਹੁਤ ਬਹੁਤ ਛੋਟੀ ਆਯੂ ਸੀ ਗੁਰੂ ਹਰਿਕ੍ਰਿਸ਼ਨ ਜੀ ਦੀ ਜਦੋਂ ਇਹ ਗੁਰਗੱਦੀ ਤੇ ਬੈਠੇ। ਫਿਰ ਆਪ ਸਾਰੇ ਜਾਣਦੇ ਹੀ ਹੋ ਕਿ ਰਾਮ ਰਾਏ ਔਰੰਗਜ਼ੇਬ ਬਾਦਸ਼ਾਹ ਦੇ ਕੰਨ ਭਰਦਾ ਰਿਹਾ, ਗੁਰਗੱਦੀ ਦਾ ਹੱਕ ਤੇ ਮੇਰਾ ਸੀ, ਮੈਨੂੰ ਗੁਰਗੱਦੀ ਮਿਲਣੀ ਚਾਹੀਦੀ ਹੈ, ਮੈਂ ਵੱਡਾ ਤੇ ਬਾਦਸ਼ਾਹ ਦੇ ਨੇੜੇ ਹੋ ਗਿਆ ਵੱਡਾ ਭਰਾ, ਹੁਣ ਉਹ ਸਰਕਾਰੀ ਤਾਕਤ ਦੇ ਨਾਲ ਗੁਰਗੱਦੀ ਲੈਣੀ ਚਾਹੁੰਦਾ ਹੈ। ਗੁਰਗੱਦੀਆਂ ਸੇਵਾ ਇਹ ਤਾਕਤ ਨਾਲ ਨਹੀਂ ਮਿਲਦੀਆਂ, ਇਹ ਤੇ ਬਖਸ਼ਿਸ਼ ਹੈ, ਇਹ ਤੇ ਕਿਰਪਾ ਹੈ।
ਇਦਾਂ ਥੋੜ੍ਹਾ ਮਿਲਦੀਆਂ ਪਾਵਰ ਨਾਲ, ਤਾਕਤ ਨਾਲ, ਇਹ ਚੀਜ਼ਾਂ ਤਾਕਤ ਨਾਲ ਨਹੀਂ, ਧੱਕੇ ਨਾਲ ਨਹੀਂ ਮਿਲਦੀਆਂ। ਉਹ ਧੱਕੇ ਨਾਲ ਹਥਿਆਉਣਾ ਚਾਹੁੰਦਾ ਵੀ ਗੁਰਗੱਦੀ ਮੈਨੂੰ ਮਿਲੇ। ਉਹਨੇ ਔਰੰਗਜ਼ੇਬ ਬਾਦਸ਼ਾਹ ਦੇ ਕੰਨ ਭਰੇ, ਬਾਦਸ਼ਾਹ ਸਲਾਮਤ, ਮੇਰਾ ਛੋਟਾ ਭਰਾ ਯੋਗ ਨਹੀਂ, ਨਿੱਕਾ ਜਿਹਾ, ਉਹਨੂੰ ਗੱਦੀ ਦਾ ਕੀ ਪਤਾ ਹੈ, ਗੁਰਗੱਦੀ ਮੈਨੂੰ ਮਿਲਣੀ ਚਾਹੀਦੀ ਹੈ। ਉਹਨੇ ਰੌਲਾ ਪਾਇਆ ਬਾਦਸ਼ਾਹ ਦੇ ਕੰਨ ਭਰਨ ਤੋਂ ਬਾਅਦ ਬਾਦਸ਼ਾਹ ਨੇ ਫਰਮਾਨ ਜਾਰੀ ਕਰਤਾ, ਹਰਿਕ੍ਰਿਸ਼ਨ ਸਾਡੇ ਸਾਹਮਣੇ ਪੇਸ਼ ਹੋਵੇ। ਧੰਨ ਗੁਰੂ ਹਰਿਕ੍ਰਿਸ਼ਨ ਜੀ ਨੂੰ ਲੱਗਿਆ ਪਤਾ, ਸੰਮਣ ਪਹੁੰਚੇ, ਉਹ ਕਹਿੰਦੇ ਮੈਂ ਨਹੀਂ ਜਾਣਾ, ਮੇਰੇ ਪਿਤਾ ਜੀ ਕਹਿ ਕੇ ਗਏ ਨੇ, ਉਹਦੇ ਮੱਥੇ ਨਹੀਂ ਲੱਗਣਾ, ਮੈਂ ਨਹੀਂ ਜਾਣਾ। ਬੜੀ ਦ੍ਰਿੜਤਾ ਦੇ ਨਾਲ ਜਵਾਬ ਦਿੱਤਾ ਕਿ ਮੈਂ ਔਰੰਗਜ਼ੇਬ ਨੂੰ ਨਹੀਂ ਮਿਲਣਾ। ਬੜਾ ਜਦੋਂ ਦ੍ਰਿੜਤਾ ਨਾਲ ਜਵਾਬ ਦਿੱਤਾ, ਬਾਦਸ਼ਾਹ ਨਾਰਾਜ਼ ਹੋ ਗਿਆ, ਫਿਰ ਫਰਮਾਨ ਭੇਜਿਆ, ਫਿਰ ਹੁਕਮ ਆਇਆ, ਨਹੀਂ ਗਏ। ਤੀਜੀ ਵਾਰੀ ਫਿਰ ਆਇਆ, ਫਿਰ ਰਾਜਾ ਜੈ ਸਿੰਘ ਨੇ ਵਿਚੋਲਾ ਬਣਿਆ। ਉਹ ਕਹਿੰਦਾ ਬਾਦਸ਼ਾਹ ਸਲਾਮਤ, ਇਦਾਂ ਦੀ ਗੱਲ ਨਹੀਂ, ਗੁਰੂ ਹਰ ਰਾਏ ਸੱਚੇ ਪਾਤਸ਼ਾਹ ਗੁਰਗੱਦੀ ਦੇ ਕੇ ਗਏ ਹੈ ਤੇ ਸਾਰੀਆਂ ਸੰਗਤਾਂ ਨੇ ਗੁਰੂ ਹਰ ਰਾਏ ਜੀ ਦੀ ਮੰਨਣੀ ਹੈ। ਮਸੰਦਾਂ ਦੇ ਰਾਹੀਂ ਬੜਾ ਜ਼ੋਰ ਲਾਇਆ, ਰਾਮ ਰਾਏ ਨੇ ਵੀ ਪ੍ਰਚਾਰ ਕਰਾਂ ਵੀ ਗੱਦੀ ਮੇਰੀ, ਗੱਦੀ ਮੇਰੀ, ਕਹਿੰਦੇ ਕੋਈ ਨਹੀਂ ਮੰਨਦਾ। ਸੰਗਤ ਨੇ ਭਜਾ ਤੇ ਸਾਰੇ ਮਸੰਦ, ਕਹਿੰਦੇ ਮੱਥਾ ਟੇਕਾਂਗੇ ਗੁਰੂ ਹਰਿਕ੍ਰਿਸ਼ਨ ਜੀ ਨੂੰ, ਰਾਮ ਰਾਏ ਨੂੰ ਨਹੀਂ ਟੇਕਣਾ, ਰਾਮ ਰਾਏ ਦੇ ਮੱਥੇ ਵੀ ਨਹੀਂ ਲੱਗਣਾ ਅਸੀਂ। ਇਸ ਕਰਕੇ ਬਾਦਸ਼ਾਹ ਰਾਜਾ ਜੈ ਸਿੰਘ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਇਹ ਤੁਸੀਂ ਕਿਰਪਾ ਕਰੋ, ਇੱਦਾਂ ਨਾ ਕਰੋ, ਮੈਨੂੰ ਬੁਲਾ ਲੈਣ ਦਿਓ, ਮੈਂ ਵਿਚੋਲਾ ਬਣ ਕੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਲੈ ਆਉਣਾ। ਕਿਵੇਂ ਲਿਆਏਗਾ? ਕਹਿੰਦਾ ਮੈਂ ਕਹਾਂਗਾ, ਮੈਂ ਬੰਗਲਾ ਬਣਾਇਆ ਨਵਾਂ, ਉਹਦੇ 'ਚ ਚਰਨ ਪਾਓ, ਮੈਂ ਬੇਨਤੀ ਕਰਕੇ ਚਰਨ ਪਵਾਉਣ ਵਾਸਤੇ ਲੈ ਕੇ ਆਵਾਂਗਾ। ਜਦੋਂ ਆਉਣਗੇ, ਸੰਗਤ ਨੂੰ ਦਰਸ਼ਨ ਦੇਣਗੇ, ਇੱਥੇ ਰਹਿਣਗੇ, ਹੌਲੀ ਹੌਲੀ ਤੁਹਾਡੇ ਨਾਲ ਮੁਲਾਕਾਤ ਵੀ ਕਰਾ ਦਿਆਂਗੇ। ਮੈਂ ਜਾਵਾਂਗਾ, ਮੈਂ ਬੇਨਤੀ ਕਰਾਂਗਾ, ਇੱਦਾਂ ਨਹੀਂ ਉਹਨਾਂ ਨੇ ਆਉਣਾ। ਰੋਬ ਨਾਲ ਲਿਆਉਣ ਦੀ ਕੋਸ਼ਿਸ਼ ਕਰੋਗੇ ਤੇ ਗੁਰੂ ਹਰਿਕ੍ਰਿਸ਼ਨ ਜੀ ਕਦੇ ਨਹੀਂ ਆਉਣਗੇ। ਰਾਜਾ ਜੈ ਸਿੰਘ ਫਿਰ ਵਿਚੋਲਾ ਬਣਿਆ, ਇਹ ਪਹੁੰਚਿਆ ਗੁਰੂ ਹਰਿਕ੍ਰਿਸ਼ਨ ਜੀ ਤੱਕ। ਪਾਤਸ਼ਾਹ ਦਿੱਲੀ ਦੀ ਸੰਗਤ ਆਪ ਜੀ ਦੇ ਦਰਸ਼ਨਾਂ ਨੂੰ ਤਰਸਦੀ ਹੈ, ਆਪ ਜੀ ਦਿੱਲੀ ਦਰਸ਼ਨ ਦਿਓ। ਮਹਾਰਾਜ ਕਹਿੰਦੇ ਮੈਂ ਔਰੰਗਜ਼ੇਬ ਦੇ ਤੇ ਮੱਥੇ ਨਹੀਂ ਲੱਗਣਾ। ਕਹਿੰਦੇ ਨਾ ਲੱਗਿਓ ਪਾਤਸ਼ਾਹ, ਸੰਗਤ ਨੂੰ ਤੇ ਦਰਸ਼ਨ ਦਿਓ, ਮੇਰੇ ਘਰ ਤੇ ਚਰਨ ਪਾਓ, ਮੈਨੂੰ ਤੁਹਾਡੀ ਲੋੜ ਹੈ, ਆਪ ਜੀ ਚੱਲੋ। ਰਾਜਾ ਜੈ ਸਿੰਘ ਨੇ ਬੇਨਤੀ ਕੀਤੀ ਦਿੱਲੀ ਦੀਆਂ ਸੰਗਤਾਂ ਕਰਕੇ ਤੇ ਰਾਜਾ ਜੈ ਸਿੰਘ ਦੇ ਕਹਿਣ ਕਰਕੇ ਗੁਰੂ ਹਰਿਕ੍ਰਿਸ਼ਨ ਜੀ ਫਿਰ ਦਿੱਲੀ ਲਈ ਰਵਾਨਾ ਹੁੰਦੇ ਹੈ। ਫਿਰ ਆਪ ਜੀ ਨੂੰ ਪਤਾ ਪੰਜੋਖਰਾ ਸਾਹਿਬ ਤੋਂ ਹੁੰਦੇ ਹੋਏ ਪਾਤਸ਼ਾਹ, ਜਿੱਥੇ ਗੂੰਗੇ ਤੋਂ ਗੀਤਾ ਦੇ ਅਰਥ ਕਰਾਉਣ ਦਾ ਆਪਾਂ ਇਤਿਹਾਸ ਪੜ੍ਹਦੇ ਹਾਂ, ਉੱਥੋਂ ਗਰੀਬ ਨਿਵਾਜ ਚੱਲਦੇ ਚੱਲਦੇ ਪਹੁੰਚਦੇ ਨੇ ਦਿੱਲੀ। ਬੰਗਲਾ ਸਾਹਿਬ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਰਾਜੇ ਜੈ ਸਿੰਘ ਦਾ ਬੰਗਲਾ ਹੈ ਤੇ ਬੰਗਲੇ ਦੇ ਵਿੱਚ ਮਹਾਰਾਜ ਦਾ ਨਿਵਾਸ ਕਰਾਇਆ। ਉੱਥੇ ਗਰੀਬ ਨਿਵਾਜ ਬਿਰਾਜਮਾਨ ਹੋਏ, ਦੀਵਾਨ ਲੱਗਣ ਲੱਗ ਪਿਆ। ਰੋਜ਼ ਅੰਮ੍ਰਿਤ ਵੇਲੇ ਪਾਤਸ਼ਾਹ ਆਉਂਦੇ, ਦਰਬਾਰ ਸਜਦਾ, ਰਾਗੀ ਕੀਰਤਨੀਏ ਕੀਰਤਨ ਕਰਦੇ, ਸਾਰੀ ਸੰਗਤ ਨੂੰ ਦਰਸ਼ਨ ਪਾਤਸ਼ਾਹ ਦਿੰਦੇ। ਬਹੁਤ ਸੰਗਤਾਂ ਦੂਰੋਂ ਨੇੜਿਓਂ ਆ ਕੇ ਦਰਸ਼ਨ ਕਰਦੀਆਂ, ਜਿਹੜੇ ਜਿਹੜੇ ਉੱਤੇ ਜਿਹੜੇ ਜਿਹੜਾ ਵੀ ਬਚਨ ਕਰਨਾ ਉਹ ਨਿਹਾਲ ਹੋ ਜਾਣਾ, ਬਚਨ ਪੂਰਾ ਹੋਣਾ। ਮਹਾਰਾਜ ਨੇ ਮੇਰੇ ਤੇ ਆਹ ਕਿਰਪਾ ਕਰਤੀ, ਦੂਜਾ ਆਖੇ ਮੇਰੇ ਤੇ ਆਹ ਕਿਰਪਾ ਕਰਤੀ, ਤੀਜਾ ਆਖੇ ਮੇਰੇ ਤੇ ਮਹਾਰਾਜ ਨੇ ਆਹ ਕਿਰਪਾ ਕਰਤੀ। ਔਰੰਗਜ਼ੇਬ ਤੱਕ ਵੀ ਗੱਲਾਂ ਪਹੁੰਚ ਗਈਆਂ, ਮਹਾਰਾਜ ਗੁਰੂ ਨਾਨਕ ਦੇ ਘਰ ਦੇ ਮਾਲਕ ਨੇ, ਉਹੀ ਰੂਪ ਸਰੂਪ ਹੈ, ਜਿਹੜਾ ਜਿਹੜਾ ਜਾਂਦਾ ਹੈ, ਜਿਹੜਾ ਜਿਹੜਾ ਦੁੱਖੜਾ ਸੁਣਾਉਂਦਾ ਹੈ, ਹਰ ਇੱਕ ਦੀ ਇੱਛਾ ਪੂਰੀ ਕਰਦੇ ਹੈ ਤੇ ਇਹ ਅਸਲੀ ਮਾਲਕ ਨੇ ਗੁਰਗੱਦੀ ਦੇ। ਕਈ ਵਾਰੀ ਔਰੰਗਜ਼ੇਬ ਨੇ ਮਿਲਣ ਦਾ ਟਾਈਮ ਮੰਗਿਆ ਪਾਤਸ਼ਾਹ ਤੋਂ, ਪਰ ਗੁਰੂ ਹਰਿਕ੍ਰਿਸ਼ਨ ਜੀ ਮਨਾ ਕਰਦੇ ਰਹੇ, ਨਹੀਂ ਦਰਸ਼ਨ ਦਿੱਤੇ। ਆਖਿਰਕਾਰ ਦਿੱਲੀ ਦੇ ਵਿੱਚ ਚੇਚਕ ਦੀ ਬਿਮਾਰੀ ਫੈਲੀ। ਫਿਰ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਦਿੱਲੀ ਦੀ ਸੰਗਤ ਤੜਫਦੀ ਵੇਖ ਕੇ, ਦਿੱਲੀ ਦੇ ਲੋਕਾਂ ਦਾ ਹਾਲ ਵੇਖ ਕੇ, ਜਿਵੇਂ ਮੈਂ ਪਹਿਲਾਂ ਅਰਜ਼ ਕੀਤੀ ਹੈ ਕਿ ਰੋਗੀਆਂ ਤੋਂ ਲੋਕ ਦੂਰ ਭੱਜਦੇ ਹੈ, ਆਪਣੇ ਵੀ ਸਾਥ ਛੱਡ ਜਾਂਦੇ ਹੈ, ਪਰ ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਨਾ ਪਰਵਾਹ ਕਰਦਿਆਂ ਹੋਇਆਂ ਕਈਆਂ ਨੇ ਰੋਕਿਆ, ਮਹਾਰਾਜ ਬਿਮਾਰੀ ਇਹ ਭੈੜੀ ਹੈ, ਤੁਹਾਡੇ ਉੱਤੇ ਨਾ ਕਿਤੇ ਆ ਜਾਏ। ਮਹਾਰਾਜ ਨੇ ਪਰਵਾਹ ਨਹੀਂ ਕੀਤੀ, ਕਹਿੰਦੇ ਨਹੀਂ ਭਾਈ ਅਸੀਂ ਜਾਣਾ ਹੈ। ਕੱਲੇ ਕੱਲੇ ਕੋਲ ਗਏ, ਕੱਲੇ ਕੱਲੇ ਦੇ ਸਿਰ ਤੇ ਹੱਥ ਰੱਖਿਆ ਤੇ ਉਹ ਜਿਹੜੀ ਬਿਮਾਰੀ ਦਿੱਲੀ 'ਚ ਫੈਲੀ ਸੀ ਚੇਚਕ ਦੀ,
ਉਹ ਲੋਕਾਂ ਦਾ ਰੋਗ ਹਟਾਉਂਦੇ ਹਟਾਉਂਦੇ ਪਾਤਸ਼ਾਹ ਨੇ ਉਹ ਰੋਗ ਆਪਣੇ 'ਤੇ ਲਿਆ, ਸਰੀਰ ਨੂੰ ਚੇਚਕ ਆਈ, ਬਹਾਨਾ ਬਣਿਆ, ਅਤੇ ਜਦੋਂ ਉਹ ਜਾਣ ਲੱਗੇ ਪਾਤਸ਼ਾਹ ਥੋੜ੍ਹਾ ਸਰੀਰ ਢਿੱਲਾ ਹੋਣ ਲੱਗ ਪਿਆ, ਹੋਰ ਆਵਾਜ਼ ਮੱਧਮ ਹੋ ਗਈ। ਫਿਰ ਪੁੱਛਿਆ ਗਿਆ, ਪਾਤਸ਼ਾਹ ਆਪ ਜੀ 'ਤੇ ਜਾ ਰਹੇ ਹੋ ਅਤੇ ਸਾਨੂੰ ਲੜ ਕਿਹਦੇ ਲਾ ਕੇ ਚੱਲਿਓ, ਅਜੇ 8 ਸਾਲ ਦੇ ਹੋਏ ਨਹੀਂ, 3 ਮਹੀਨੇ ਉਮਰ ਘੱਟ ਸੀ ਅਜੇ। ਫਿਰ ਜਾਣ ਲੱਗਿਆਂ ਜਿਹੜਾ ਜ਼ਿੰਦਗੀ ਦਾ ਪਾਤਸ਼ਾਹ ਦਾ ਕਿੰਨੇ ਫੈਸਲੇ ਹੁੰਦੇ, ਵੀ ਆਹ ਬੜਾ ਵਧੀਆ ਫੈਸਲਾ, ਆਹ ਬੜਾ ਵਧੀਆ ਫੈਸਲਾ, ਅਤੇ ਸਾਡੇ ਗੁਰੂਆਂ ਦੇ ਸਭ ਤੋਂ ਵਧੀਆ ਫੈਸਲੇ ਇਹ ਰਹੇ, ਆਪਣੇ ਤੋਂ ਬਾਅਦ ਜਿਹੜੇ ਚੋਣ ਕਰਕੇ ਦੇ ਕੇ ਜਾਂਦੇ ਰਹੇ ਵੀ ਇਹਨੂੰ ਬਾਂਹ ਫੜਾ ਕੇ ਚੱਲੇ ਹਾਂ। ਅਤੇ ਬਾਲਾ ਪ੍ਰੀਤਮ ਜੀ ਨੇ, ਗੁਰੂ ਹਰਕ੍ਰਿਸ਼ਨ ਪਾਤਸ਼ਾਹ ਨੇ ਫਿਰ ਸਾਰੀ ਸੰਗਤ ਦੇ ਵਿੱਚ ਇਹ ਬਚਨ ਕੀਤਾ ਕਿ 9ਵੇਂ ਕੌਣ ਹੋਣਗੇ ਜੀ, ਲੜ ਕਿਹਦੇ ਲਾ ਚੱਲਿਓ? ਕਹਿੰਦੇ ਬਾਬਾ ਬਕਾਲੇ। ਬਾਬਾ ਜਿਹੜਾ, ਇਹ ਬਹੁਤ ਛੋਟ ਸ਼ਬਦ, ਬਹੁਤ ਥੋੜਾ ਸ਼ਬਦ ਆਖਿਆ ਕਿ ਜਿਹੜਾ 9ਵਾਂ ਗੁਰੂ ਨਾਨਕ ਹੋਵੇਗਾ ਉਹ ਬਕਾਲੇ ਦੀ ਧਰਤੀ 'ਤੇ ਪ੍ਰਗਟ ਹੋਵੇਗਾ। ਬਾਬਾ ਲੱਗਦੇ ਸੀ, ਦਾਦਾ ਜੀ ਲੱਗਦੇ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪੋਤੇ ਨੂੰ ਗੱਦੀ ਦਿੱਤੀ, ਗੁਰੂ ਹਰ ਰਾਏ ਸਾਹਿਬ ਜੀ ਨੂੰ, ਅਤੇ ਗੁਰੂ ਹਰਕ੍ਰਿਸ਼ਨ ਜੀ ਦੇ ਗੁਰੂ ਤੇਗ ਬਹਾਦਰ ਸਾਹਿਬ ਦਾਦਾ ਜੀ ਲੱਗਦੇ ਸੀ, ਪੋਤੇ ਨੇ ਆਪਣੇ ਦਾਦੇ ਨੂੰ ਗੁਰਗੱਦੀ ਦਿੱਤੀ। ਬਾਬਾ ਬਕਾਲੇ ਕਹਿ ਕੇ ਫਿਰ ਪਾਤਸ਼ਾਹ ਨੇ ਆਪਣੇ 5 ਭੂਤਕ ਸਰੀਰ ਦਾ ਪਰਿਤਿਆਗ ਕੀਤਾ। ਧੰਨ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ, ਉਹਨਾਂ ਦੀ ਬਾਬਤ ਹੀ ਜਦੋਂ ਨਾ ਰਾਮ ਰਾਏ ਕਹਿੰਦਾ ਸੀ ਮੈਂ ਗੁਰੂ ਹਾਂ, ਮੈਂ ਮਾਲਕ ਹਾਂ, ਇਹ ਭਾਵੇਂ 10ਵੇਂ ਪਾਤਸ਼ਾਹ ਦਾ ਵਚਨ ਮੰਨਿਆ ਜਾਂਦਾ ਹੈ ਕਿ ਸ਼੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਤਿੱਠੇ ਸਬਦ ਖੁਜਾਏ, ਜਿਹੜਾ ਆਪਾਂ ਰੋਜ਼ ਅਰਦਾਸ 'ਚ ਪੜ੍ਹਦੇ ਹਾਂ। ਪਰ ਕਹਿੰਦੇ ਗੁਰੂ ਹਰ ਰਾਏ ਸਾਹਿਬ ਵੀ ਕਹਿ ਗਏ ਸੀ ਕਿ ਇਹ ਵੱਡਾ ਹੈ ਜਿਹੜਾ, ਇਹਦੇ ਕੋਈ ਮੱਥੇ ਨਾ ਲੱਗੇ, ਨਾ ਵੱਡਾ ਰਾਮ ਰਾਏ ਮੇਰੇ ਮੱਥੇ ਲੱਗੇ ਅਤੇ ਨਾ ਮੇਰਾ ਕੋਈ ਸਿੱਖ ਰਾਮ ਰਾਏ ਦੇ ਮੱਥੇ ਲੱਗੇ। ਵੱਡੇ ਨੂੰ ਤਾਂ ਇੱਦਾਂ ਕਹਿਤਾ, ਇਹਦੇ ਕੋਈ ਮੱਥੇ ਨਾ ਲੱਗੇ। ਕਹਿੰਦੇ ਜੀ ਛੋਟੇ ਬਾਰੇ ਕੀ ਵਿਚਾਰ ਹੈ? ਕਹਿੰਦੇ ਸ਼੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਸਾਰੇ ਦੁੱਖ ਕੱਟੇ ਜਾਣਗੇ। ਜਿਹੜਾ ਗੁਰੂ ਹਰਕ੍ਰਿਸ਼ਨ ਜੀ ਦੇ ਲੜ ਲੱਗੇਗਾ, ਇਹਨਾਂ ਨੂੰ ਇਹਨਾਂ ਦੇ ਅੱਗੇ ਝੁਕੇਗਾ, ਇਹਨਾਂ ਦੇ ਅੱਗੇ ਨਮਸਕਾਰ ਕਰੇਗਾ। ਸੋ ਧੰਨ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਧੂਮਧਾਮ ਨਾਲ, ਬੜੀ ਸ਼ਰਧਾ ਨਾਲ ਸੰਗਤਾਂ ਮਨਾਉਂਦੀਆਂ ਹਨ, ਅਤੇ ਆਪਾਂ ਸਾਰੇ ਵੀ ਉਹਨਾਂ ਦੀ ਜ਼ਿੰਦਗੀ ਤੋਂ ਇਹ ਜ਼ਰੂਰ ਸਿੱਖੀਏ, ਦੁੱਖ ਦੇ ਸੁੱਖ ਦੇ ਵਿੱਚ ਕਿਸੇ ਨਾਲ ਖਲੋਈਏ ਨਾ ਖਲੋਈਏ, ਦੁੱਖ ਵਿੱਚ ਖਲੋਈਏ, ਬਿਪਤਾ ਪਈ ਦੇ ਉੱਤੇ ਕਿਸੇ ਦਾ ਸਾਥ ਦਈਏ। ਧੰਨ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਤੋਂ ਸੇਧ ਲੈ ਕੇ ਅਸੀਂ ਆਪਣੇ ਜੀਵਨ ਵਿੱਚ ਚੇਂਜ ਲਿਆਈਏ, ਜੀਵਨ ਨੂੰ ਸੋਹਣਾ ਬਣਾਈਏ। ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਉਣ ਦਾ ਤਾਂ ਹੀ ਫਾਇਦਾ, ਸਾਡੀ ਜ਼ਿੰਦਗੀ ਵਿੱਚ ਵੀ ਮਾੜਾ ਮੋਟਾ ਚਾਨਣ ਆਵੇ। ਸੋ 3 ਦਿਨ ਦਾ ਪ੍ਰੋਗਰਾਮ ਰੱਖਿਆ, ਕੁਝ ਪਿਛਲੇ ਦਿਨਾਂ ਵਿੱਚ ਸਿਹਤ ਮੇਰੀ ਖਰਾਬ ਹੋਈ ਥੋੜ੍ਹੀ, ਕਾਫੀ ਹਫ਼ਤਾ ਹੀ ਮੇਰਾ ਲੰਘ ਗਿਆ ਅਤੇ ਬੜਾ ਡਾਊਨ ਫੀਲ ਕੀਤਾ। ਇੱਥੇ ਦਾ ਵੈਦਰ ਦਾ ਵੀ ਬੜਾ ਫਰਕ ਹੈ, ਮੈਂ ਸਰੀ ਵੱਲੋਂ ਆਇਆ ਸੀ, ਵਿੱਚ ਦੀ 2-3 ਦਿਨ ਮੈਂ ਫਿਰ ਪੋਰਟਲੈਂਡ ਚੱਲਿਆ ਗਿਆ, ਉੱਥੇ ਮੌਸਮ ਠੰਡਾ, ਇੱਥੇ ਫਿਰ ਇੱਕਦਮ ਗਰਮ। ਘਰਾਂ ਦਾ ਮਾਹੌਲ ਵੀ ਇੱਦਾਂ ਵੀ ਅੰਦਰ ਹਾਂ ਅਤੇ ਠੰਡ ਹੈ, ਇੱਕਦਮ ਬਾਹਰ ਜਾਓ ਅਤੇ ਗਰਮੀ। ਇੱਥੇ ਬਿਕਰਸਫੀਲਡ ਵੱਲ ਵੀ ਕਾਫੀ ਗਰਮ ਤੱਤਾ, ਠੰਡਾ ਹੋ ਗਿਆ। ਸੋ ਥੋੜ੍ਹਾ ਜਿਹਾ ਇੱਦਾਂ ਹੋਇਆ ਅਤੇ ਹੌਲੀ ਹੌਲੀ ਠੀਕ ਹੋ ਵੀ ਰਿਹਾ। ਬਾਕੀ ਅੱਜ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਮੈਂ ਜਸ ਗਾਇਆ ਹੈ, 1.25 ਘੰਟਾ ਮੈਂ ਉਹਨਾਂ ਦਾ ਗੁਣ ਗਾਏ ਹੈ, ਅਤੇ ਉਹ ਮਾਲਕ ਨੇ, ਮੈਨੂੰ ਪਤਾ ਉਹਨਾਂ ਨੇ ਕਿਰਪਾ ਕਰ ਹੀ ਦੇਣੀ ਹੈ। ਉਹਨਾਂ ਨੇ ਜਿੱਥੇ ਸਾਰਿਆਂ ਦੇ ਦੁੱਖ ਦੂਰ ਕਰਨੇ ਨੇ, ਸਾਡੇ ਸਰੀਰ ਵੀ ਮੇਰਾ ਪੂਰਾ ਕਾਇਮ ਕਰ ਦੇਣਾ। ਸੋ ਕੱਲ੍ਹ ਅਤੇ ਪਰਸੋਂ 2 ਦਿਨ ਆਪਾਂ ਦਰਸ਼ਨ ਕਰਨੇ ਨੇ। ਸੰਗਤਾਂ ਨੂੰ ਮੇਰੀ ਇਹ ਬੇਨਤੀ ਹੈ, ਕੱਲ੍ਹ ਦਾ ਦੀਵਾਨ ਤਾਂ ਇਸੇ ਤਰ੍ਹਾਂ ਲੱਗੇਗਾ, ਅੱਜ ਲੇਟ ਆਈ ਸੰਗਤ, ਕਾਫ਼ੀ ਥੋੜ੍ਹੇ ਜਿਹੇ ਸੀ ਜਦੋਂ ਮੈਂ ਆਇਆ ਸੀ, ਕੱਲ੍ਹ ਕਿਰਪਾ ਕਰਕੇ ਵੇਲੇ ਨਾਲ ਆਇਓ। 6:30 ਦਾ ਟਾਈਮ ਹੈ ਜਥੇ ਦਾ, 6:30-7 ਆਪਾਂ ਆ ਜਾਂਗੇ, 9 ਵਜੇ ਫਿਰ ਸਮਾਪਤੀ ਹੁੰਦੀ ਹੈ, ਰਾਈਟ ਟਾਈਮ 'ਤੇ ਭੋਗ ਪਾਵਾਂਗੇ, ਲੇਟ ਨਹੀਂ ਕਰਾਂਗੇ। ਫਿਰ ਐਤਵਾਰ ਦਾ ਦੀਵਾਨ 11:00 to 1:30 ਤੱਕ ਚੱਲਦਾ, 2 ਵੀ ਵੱਜ ਜਾਂਦੇ ਹੈ, ਆਪਾਂ ਉਸ ਹਿਸਾਬ ਨਾਲ ਐਤਵਾਰ ਨੂੰ ਹਾਜ਼ਰੀ ਭਰਾਂਗੇ। ਅਤੇ ਜਿਵੇਂ ਮੈਂ ਕਹੀਏ, ਪ੍ਰਬੰਧਕਾਂ ਦਾ ਜਿਹੜਾ ਇਹ ਸਥਾਨ ਬਣਾਇਆ ਹੈ ਨਾ, ਜਿਸ ਵੇਲੇ ਇਹਦੀ ਮਿਣਤੀ ਕੀਤੀ ਹੋਣੀ ਵੀ ਇੰਨਾ ਕੁ ਬਣਾਉਣਾ ਹੈ, ਅਤੇ ਬੜਾ ਉਹ ਚੰਗਾ ਹੀ ਸਮਾਂ ਹੋਣਾ ਹੈ, ਇੰਨਾ ਖੁੱਲ੍ਹਾ ਦਰਬਾਰ ਹੈ ਕਿ ਇਹਦੇ ਵਿੱਚ 10,000 ਤੋਂ ਵੀ ਵੱਧ ਸੰਗਤ ਇਕੱਠੀ ਬੈਠ ਸਕਦੀ, ਬਹੁਤ ਸੁੰਦਰ ਇਹ ਦਰਬਾਰ ਹੈ। ਅਤੇ ਅੱਜ ਵੀ ਮੈਨੂੰ ਵੀਰ ਪ੍ਰਬੰਧਕ ਦੱਸਦੇ ਸੀ, ਸਰਦਾਰ ਪ੍ਰੀਤਮ ਸਿੰਘ ਜੀ ਗਰੇਵਾਲ, ਜੋ ਇੱਥੇ ਮੇਨ ਪ੍ਰਬੰਧਕਾਂ ਵਿੱਚੋਂ ਹਨ, ਬਾਬ ਢਿੱਲੋ ਜੀ ਹਨ,
ਸਾਰੇ ਹੀ ਪ੍ਰਬੰਧਕ ਜਿੰਨੇ ਵੀ ਵੀਰ ਨੇ ਸਾਰੇ ਕਮੇਟੀ ਵਾਲੇ ਤੇ ਬੜਾ ਪਿਆਰ ਉਤਸ਼ਾਹ ਨਾਲ ਲੱਗੇ ਹੋਏ ਨੇ, ਚਾਹ ਵਾਲੇ ਨੇ, ਦੇਣ ਵਾਲੇ ਨੇ, ਕੁਝ ਖਾਣ ਵਾਲੇ ਨਹੀਂ, ਕਿਉਂਕਿ ਉਹਨਾਂ ਕੋਲ ਵਾਹਿਗੁਰੂ ਦਾ ਦਿੱਤਾ ਹੈ ਹੀ ਬਹੁਤ ਕੁਛ ਹੈ, ਮਾਲਕ ਦਾ ਦਿੱਤਾ ਪ੍ਰਬੰਧਕਾਂ ਨੂੰ ਬਹੁਤ ਕੁਛ ਹੈ, ਉਹਨਾਂ ਨੇ ਗੁਰਦੁਆਰੇ ਖਾਣਾ ਨਹੀਂ ਗੁਰਦੁਆਰੇ ਦੇਣਾ ਹੀ ਹੈ। ਕਈ ਥਾਵਾਂ ਦੇ ਉੱਤੇ ਬੰਦੇ ਇੱਦਾਂ ਦੇ ਹੁੰਦੇ ਹੈ ਕਿ ਉਹ ਗੁਰਦੁਆਰਿਆਂ ਦਾ ਇਕੱਠਾ ਕਰ ਕਰਕੇ ਘਰ ਨੂੰ ਢੋ ਲੈਂਦੇ ਹੈ, ਪਰ ਇਹ ਆਪਣੇ ਘਰ ਵੀ ਲਾਉਣ ਵਾਲੇ ਹੈ ਇੱਦਾਂ ਦੇ ਗੁਰਮੁਖ, ਆਪਣਿਆਂ ਤੇ ਕਰਜ਼ੇ ਲੈ ਕੇ ਲੋਨ ਕਰਾ ਕੇ ਗੁਰਦੁਆਰਿਆਂ ਦਾ ਕਰਦੇ ਰਹੇ ਨੇ, ਅੱਜ ਵੀ ਕਰ ਰਹੇ ਨੇ, ਤੇ ਬਾਹਰ ਹੌਲ ਬਣ ਰਹੇ ਨੇ ਦੋ ਹੇਠ ਉੱਤੇ। ਕਹਿੰਦੇ ਸੰਗਤ ਦੇ ਪ੍ਰੋਗਰਾਮ ਹੁੰਦੇ ਸੀ, ਕਈ ਵਾਰੀ ਦਿੱਕਤ ਹੁੰਦੀ ਸੀ ਵੀ ਪ੍ਰੋਗਰਾਮ ਕਰਨੇ, ਇੱਕ ਵੱਡਾ ਹੌਲ ਚਾਹੀਦੇ ਨੇ ਤੇ ਦੋ ਹੌਲ ਬਾਹਰ ਬਣਾ ਰਹੇ ਨੇ ਵੀ ਬੱਚਿਆਂ ਦਾ ਕੋਈ ਜਨਮ ਦਿਨ ਮਨਾਉਣਾ, ਕਿਸੇ ਨੇ ਕੋਈ ਦੁੱਖ ਸੁੱਖ ਆਪਣਾ ਕਰਨਾ ਹੈ, ਵੱਡਾ ਦਰਬਾਰ ਵੀ ਹੈ, ਬਾਹਰਲੇ ਦਰਬਾਰ ਵੀ ਦੋ ਬਣ ਰਹੇ ਹਨ, ਉਹਦੇ ਵਿੱਚ ਵੀ ਸੰਗਤ ਨੇ ਸਹਿਯੋਗ ਦੇਣਾ ਹੈ। ਤਿੰਨੇ ਦਿਨ ਜਿੰਨੀ ਵੀ ਕੀਰਤਨ ਭੇਟਾ ਜੋ ਵੀ ਹੋਏਗਾ ਅਸੀਂ ਸਾਰਾ ਇੱਥੇ ਹੀ ਛੱਡ ਜਾਣਾ ਹੈ। ਮੇਰੇ ਵੱਲੋਂ ਵੀ ਤੇ ਆਪ ਸਾਰਿਆਂ ਨੂੰ ਵੀ ਬੇਨਤੀ ਹੈ ਕਿ ਆਪ ਜੀ ਨੇ ਉਹ ਜਿਹੜੇ ਦਰਬਾਰ ਬਣਨੇ ਨੇ, ਮੈਂ ਤੇ ਪਤਾ ਨਹੀਂ ਉਹਨਾਂ ਵਿੱਚ ਕਦੇ ਬਹਿਣਾ ਹੈ ਕਿ ਨਹੀਂ ਬਹਿਣਾ, ਹਾਜ਼ਰੀ ਕਦੇ ਅਸੀਂ ਭਰਨੀ ਹੈ ਕਿ ਨਹੀਂ ਭਰਨੀ, ਪਰ ਤੁਸੀਂ ਤੇ ਬਹਿਣਾ ਹੀ ਬਹਿਣਾ ਹੈ। ਹਰੇਕ ਬੰਦੇ ਨੂੰ ਲੋੜ ਪੈਣੀ ਹੈ ਦਰਬਾਰ ਦੀ, ਜਿੰਨਾ ਇਹ ਸਥਾਨ ਫੈਲੇਗਾ ਵੱਡਾ ਹੋਏਗਾ ਇਹ ਸਾਡੇ ਪੁੱਤ ਪੋਤੇ ਇਹਦਾ ਸੁੱਖ ਲੈਣਗੇ, ਆਨੰਦ ਲੈਣਗੇ, ਨਹੀਂ ਤੇ ਵਾਰੀ ਨਹੀਂ ਆਉਂਦੀ, ਦਰਬਾਰ ਬਿਜੀ ਇੰਨੇ ਰਹਿੰਦੇ ਇੱਥੇ ਤੇ ਵਾਰੀ ਨਹੀਂ ਆਉਂਦੀ। ਸੋ ਸਾਰੀਆਂ ਸੰਗਤਾਂ ਨੇ ਇਹਦੇ ਲਈ ਸਹਿਯੋਗ ਕਰਨਾ ਹੈ। ਅੱਜ ਵੀ ਆਪ ਜੀ ਜੇ ਆਪਣੀ ਜੇਬ 'ਚ ਕੁਛ ਸੇਵਾ ਲੈ ਕੇ ਆਏ ਹੋ, ਡਾਲਰ ਆਪੋ ਆਪਣੇ ਥੋੜ੍ਹਾ ਥੋੜ੍ਹਾ ਆਪ ਜੀ ਨੇ ਇੱਥੋਂ ਦੇ ਗੁਰਦੁਆਰਾ ਸਾਹਿਬ ਲਈ ਦੇ ਦੇਣੇ, ਨਹੀਂ ਤੇ ਕੱਲ੍ਹ ਜ਼ਰੂਰ ਲੈ ਕੇ ਆਇਓ। ਉਹ ਕੰਮ ਨਹੀਂ ਕਰਨਾ ਵੀ ਇੱਕ ਡਾਲਰ ਜਿਹੜਾ ਤੁਸੀਂ ਭੇਟਾ ਕੀਰਤਨਾਂ ਕੀਰਤਨੀਆਂ ਨੂੰ ਰੱਖਦੇ ਹੈ ਉਹ ਕੰਮ ਨਹੀਂ ਕਰਨਾ, ਕੱਲ੍ਹ ਨੂੰ ਜਿਹੜੀ ਸੇਵਾ ਥੋੜ੍ਹੀ ਜਿਹੀ ਵੱਧ ਲੈ ਕੇ ਆਉਣੀ ਹੈ, 500 ਵਾਲਾ 500 ਦੇਵੇ, 1000 ਵਾਲਾ 1000 ਦੇਵੇ, ਘੱਟ ਤੋਂ ਘੱਟ 100 ਤੇ ਸਾਰੇ ਹੀ ਦੇ ਸਕਦੇ ਹਾਂ ਆਪਾਂ। ਬੀਬੀ ਉਹ ਇੰਨੇ ਕਿਤੇ ਅੱਗੇ ਪਿੱਛੇ ਕਰ ਹੀ ਲਈਦੇ ਹੈ, ਇੰਨਾ ਕੁ ਤੇ ਕਰ ਹੀ ਲਈਦਾ, ਇੰਡੀਆ ਵਾਲਾ ਸੁਭਾਅ ਜਾਂਦਾ ਥੋੜ੍ਹਾ, ਤੇ ਵੈਸੇ ਹੀ ਕਮਾਈ ਮਹਾਰਾਜ ਦੀ ਕਿਰਪਾ ਐਸੀ ਹੈ ਤੇ ਭੈਣਾਂ ਤੇ ਸਾਡੀਆਂ ਵੈਸੇ ਹੀ ਕਮਾਉਣ ਵਾਲੀਆਂ ਨੇ, ਇੱਥੇ ਤੇ ਕੋਈ ਹੈ ਹੀ ਨਹੀਂ ਇੱਦਾਂ, ਤਾਂ ਕੋਈ ਫਰਕ ਨਹੀਂ ਪੈਂਦਾ, ਇਹ ਬਣਾ ਦੇਵਾਂਗੇ ਸਾਰੇ ਰਲ ਕੇ ਆਪਾਂ, ਸਾਰੀ ਸੰਗਤ ਦੇ ਹੱਥ ਹੈ। ਜਿੱਥੇ ਕਈ ਜਨ ਕਿਹਾ ਜਾਂਦਾ ਨਾ ਧੰਨ ਧੰਨ ਤੇਰਾ ਪੰਥ ਖਾਲਸਾ, ਉੱਥੇ ਧੰਨ ਧੰਨ ਤੇਰੀ ਸਾਧ ਸੰਗਤ ਜੀ, ਜੇ ਆ ਬਣਿਆ ਤੇ ਸਾਧ ਸੰਗਤ ਕਰਕੇ ਬਣਿਆ, ਜੋ ਬਣਿਆ ਸਿੱਖਾਂ ਚ ਸਾਧ ਸੰਗਤ ਕਰਕੇ ਬਣਿਆ। ਵੱਡੇ ਵੱਡੇ ਲੰਗਰ ਚੱਲਦੇ ਨੇ ਤੇ ਸਾਧ ਸੰਗਤ, ਮੈਂ ਇਹ ਨਹੀਂ ਕਹਿੰਦਾ ਅਸੀਂ ਮਾਣ ਵਾਲੀ ਗੱਲ ਨਹੀਂ ਕਰਦੇ, ਪਰ ਇਸ ਚੀਜ਼ ਦਾ ਮਾਣ ਹੈ ਵੀ ਹੈ, ਜਿੱਡੇ ਜਿੱਡੇ ਲੰਗਰ ਖਾਲਸੇ ਨੇ ਅਮਰੀਕਾ ਚ ਵੀ ਚਲਾਈ ਰੱਖੇ ਨੇ, ਏਡੇ ਏਡੇ ਕਿਤੇ ਨਹੀਂ ਚੱਲਦੇ, ਕੌਮਾਂ ਤੇ ਇੱਥੇ ਹੋਰ ਵੀ ਰਹਿੰਦੀਆਂ ਨੇ, ਪਰ ਗੁਰੂ ਕੇ ਲੰਗਰ ਭੰਡਾਰੇ ਚੱਲਦੇ ਹੈ ਤੇ ਇਹ ਸਿੱਖਾਂ ਦੇ ਉੱਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਇਹ ਸਿੱਖਾਂ ਦੇ ਉੱਤੇ ਮਿਹਰ ਹੈ। ਸੋ ਆਪ ਜੀ ਨੇ ਅੱਜ ਵੀ ਆਪਣਾ ਆਪਣਾ ਯੋਗਦਾਨ ਪਾ ਦੇਣਾ, ਮੈਂ ਆਨੰਦ ਸਾਹਿਬ ਪੜਾਂਗਾ, ਆਪਣਾ ਆਪਣਾ ਹਿੱਸਾ ਪਾ ਦਿਓ ਤੇ ਬਾਕੀ ਕੱਲ੍ਹ ਨੂੰ ਜ਼ਰੂਰ ਆਪ ਜੀ ਨੇ ਆਪਣਾ ਹਿੱਸਾ ਪਾਉਣਾ। ਸਾਰੀ ਭੇਟਾ ਜਿਹੜੀ ਜੋ ਵੀ ਹੈ ਇੱਥੇ ਦੇ ਵਾਸਤੇ ਲੰਗਰਾਂ 'ਚ ਪਾਈਏ, ਪ੍ਰਬੰਧਕਾਂ ਦਾ ਸਹਿਯੋਗ ਦਈਏ, ਕੱਲ੍ਹ ਵਾਸਤੇ ਅਰਦਾਸ ਪਾਤਸ਼ਾਹ ਮੇਹਰ ਰੱਖਣ, ਤਕੜੇ ਹੋ ਕੇ ਆਪਾਂ ਕੱਲ੍ਹ ਦੇ ਦੀਵਾਨ 'ਚ ਹਾਜ਼ਰੀ ਭਰੀਏ। ਸੰਗਤ ਜੀ ਅਰਦਾਸ ਕਰੋ ਸੱਚੇ ਪਾਤਸ਼ਾਹ ਸਾਡੇ ਸਾਰਿਆਂ 'ਤੇ ਮੇਹਰ ਭਰਿਆ ਹੱਥ ਰੱਖਣ, ਕਿਰਪਾ ਰੱਖਣ, ਮਨ ਨਾ ਡੋਲੇ, ਚੜ੍ਹਦੀ ਕਲਾ 'ਚ ਰਹੀਏ, ਇੱਕ ਧਾਰਨਾ

ਹੁਣ ਆਪਾਂ ਆਨੰਦ ਸਾਹਿਬ ਚ ਬੋਲਦੇ ਹਾਂ, ਆਪੋ ਆਪਣਾ ਹਿੱਸਾ ਸਾਰੇ ਪਾ ਦਿਓ, ਕੱਲ ਦੇ ਦੀਵਾਨ ਚ ਫੇਰ ਦਰਸ਼ਨ ਕਰਦੇ ਹਾਂ। ਗੱਜ ਕੇ ਆਨੰਦ ਸਾਹਿਬ ਚ ਬੋਲਿਓ, ਕੋਈ ਰਸਨਾ ਵਾਂਝੀ ਨਾ ਰਹੇ।

ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸ਼ਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਧਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਗ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾਹ ਸਵਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖਤੇ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਆਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹਿਨ ਮਾਣਿਓ ਕੇ ਮਾਨ ਨਿਤਾਣਿਓ ਕੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਮਹਾਰਾਜ ਜੀ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨੀ ਗੁਰੂ ਜਣਿਆ ਮਾਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਅੱਜ ਆਪ ਜੀ ਦਾ ਪ੍ਰਕਾਸ਼ ਗੁਰੂ ਸਿੱਖ ਗੁਰਦੁਆਰਾ ਸਿੰਨ ਹੋਜੇ ਦੀਆਂ ਸਮੂਹ ਸੰਗਤਾਂ ਵੱਲੋਂ ਬੜੇ ਪ੍ਰੇਮ ਭਾਵਨਾ ਉਤਸ਼ਾਹ ਦੇ ਨਾਲ ਮਨਾਇਆ ਗਿਆ ਇਸੇ ਸੰਬੰਧ ਵਿੱਚ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਉਪਰੰਤ ਮਹਾਂਪੁਰਖਾਂ ਦੁਆਰਾ ਮਹਾਰਾਜ ਜੀ ਗੁਰੂ ਜਸ ਗਾਇਨ ਕੀਤਾ ਗਿਆ ਗੁਰ ਇਤਿਹਾਸ ਦੀ ਵਿਚਾਰ ਕੀਤੀ ਗਈ ਆਨੰਦ ਸਾਹਿਬ ਦੇ 6 ਪੌੜੀਆਂ ਦੇ ਜਾਪ ਹੇ ਮਹਾਰਾਜ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਉਹ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਸਭਨਾਂ ਦੀਆਂ 3 ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਜੀ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਹਰਲੀਨ ਕੌਰ
ਇਮਤਿਹਾਨ ਵਿੱਚ ਸਫਲਤਾ ਮਿਲਣ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਬੇਅੰਤ ਵਾਹਿਗੁਰੂ ਘਰ ਵਾਸਤੇ ਭੇਟਾ ਕਰ ਦੇਣ ਕਿਰਪਾ ਕਰਨੀ ਜੀਓ, ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਬੱਚੀ ਨੂੰ ਵਿਦਿਆ ਦੇ ਵਿੱਚ ਮਹਾਰਾਜੀ ਕਾਮਯਾਬੀਆਂ ਬਖਸ਼ਿਸ਼ ਕਰਨੀ ਹੈ, ਬੀਬੀ ਜਸਵਿੰਦਰ ਕੌਰ ਸੈਂਚੀ ਜੋ ਸਹਿਜ ਪਾਠ ਸ਼ੁਰੂ ਕਰਨ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ, ਗੁਰੂ ਘਰ ਵਾਸਤੇ $250 ਮਾਇਆ ਭੇਟਾ ਕਰ ਦੇਣ ਕਿਰਪਾ ਕਰਨੀ ਜੀਓ, ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨਾ, ਦਰ ਘਰ ਦੇ ਸੇਵਕ ਧਵਾਨੀ ਜੀ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਮਹਾਰਾਜ ਜੀ, ਸੇਵਕ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ ਕਿਰਪਾ ਕਰਨ ਮਹਾਰਾਜ ਜੀ, ਦਰ ਤੇ ਆਈਆਂ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ, ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਇਹਨਾਂ ਖੁਸ਼ੀਆਂ ਦੇ ਸੰਬੰਧ ਵਿੱਚ ਸਮੂਹ ਸੰਗਤਾਂ ਵੱਲੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕੇ, ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ, ਕਿਰਪਾ ਕਰੋ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ, ਜਿਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹਿ ਨਾਮ, ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ।

0: বলে সোনেহাল সত শ্রী অকাল
1: ਵਾਹਿਗੁਰੂ ਜੀ ਕਾ ਖਾਲਸਾ
2: ਵਾਹਿਗੁਰੂ ਜੀ ਕੀ ਫਤਿਹ
3: ਸਤਨਾਮ।

ਸਿਮਰਾਂ ਸ਼੍ਰੀ ਹਰ ਰਾਏ। ਸ਼੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ ਘਰ ਨੌ ਨਿਤ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਦਸ

0: ਪੈਰੀ ਸਾਧ ਸੰਗਤ ਜੀ ਬੇਨਤੀ ਹੈ ਜਿਨ੍ਹਾਂ ਜਿਨ੍ਹਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਨੇ ਲਈ ਸਾਰੀਆਂ ਸੰਗਤਾਂ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਜਾਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਜੀ, ਇੱਕ ਵੀਰ ਦੀ ਕਾਰ ਦੀ ਚਾਬੀ ਡਿੱਗੀ ਹੈ, ਜੇ ਕਿਸੇ ਨੂੰ ਮਿਲੀ ਹੋਵੇ ਤਾਂ ਜ਼ਰੂਰ ਪਹੁੰਚਾ ਦੇਣਾ ਜੀ। ਦੁਆਰਾ ਫਿਰ ਬੇਨਤੀ ਹੈ ਕਿ ਇੱਕ ਵੀਰ ਦੀ ਕਾਰ ਦੀ ਜੋ ਚਾਬੀ ਡਿੱਗੀ ਹੈ, ਜਿਸ ਨੂੰ ਵੀ ਮਿਲੇ ਉਹ ਸਾਡੇ ਕੋਲ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: 15 नंबर
1: ਵਾਹਿਗੁਰੂ
0: ਉਤਾਰ ਹੋਈ ਅਸੂ ਹੋ ਗਿਆ।

0: ja, wo du die Messe, wenn ich auch nicht auf dem Sacklotypen soll, weiß ja.
1: ਮੈਂ ਸਾਡਾ ਇਸ ਗੁਰਦੁਆਰਾ ਦੁੱਧ ਪਾਣੀ ਦਾ ਸਾਡੇ ਹੋ ਜਾਂਦਾ ਸੱਤ ਹਜ਼ਾਰ ਕਹਿੰਦੇ ਆ।

0: ਕੋਈ ਛੇੜਨਾ ਨਹੀਂ ਹੈ। ਚੱਪਲਾਂ ਲੈਣੀਆਂ ਨੇ ਜੀ ਮੈਂ।
1: ਵਾਹਿਗੁਰੂ ਵਾਹਿਗੁਰੂ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤਿਰ ਮਰਮ ਨਾ ਜਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਬਿਰਾਜਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਆਪ ਜੀ ਵਡਭਾਗੀ ਹੋ, ਗੁਰੂ ਕਿਰਪਾ ਸਦਕਾ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਦੀਨ ਦਿਆਲ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈ ਰਹੇ ਹੋ। ਸਤਿਗੁਰਾਂ ਨੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ। ਜੋ ਤਨਾਸਰੀ ਰਾਗ ਅੰਦਰ ਸਤਿਗੁਰਾਂ ਦੇ ਪਾਵਨ ਅੰਗ 691 ਉੱਪਰ ਅੱਜ ਭਗਤ ਕਬੀਰ ਜੀ ਦੇ ਪਾਵਨ ਸ਼ਬਦ ਨੂੰ ਹੁਕਮ ਰੂਪ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਜਿਸ ਵਿੱਚ ਭਗਤ ਜੀ ਨੇ ਇਹ ਬਖਸ਼ਿਸ਼ ਮਿਹਰਾਮਤ ਕੀਤੀ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੋ ਬੇਅੰਤ ਹੈ, ਜੋ ਸਮਰੱਥ ਹੈ, ਜੋ ਕਰਨਹਾਰਾ ਹੈ, ਜੋ ਵਿਨਾਸ਼ਕਾਰੀ ਹੈ, ਜੋ ਪ੍ਰਤਪਾਲਕ ਹੈ, ਉਹ ਵਾਹਿਗੁਰੂ ਪਰਮੇਸ਼ਵਰ ਕਿਸੇ ਵੀ ਵੱਡੇ ਤੋਂ ਵੱਡੇ ਦੇਵੀ ਦੇਵਤੇ ਮਹਾਨ ਸ਼ਕਤੀਆਂ ਵਾਲੇ ਪੁਰਸ਼ਾਂ ਦੇ ਵਸ ਵਿੱਚ ਵੀ ਨਹੀਂ ਆਉਂਦਾ। ਭਾਵ ਉਹ ਵੀ ਉਹਦਾ ਭੇਦ ਨਹੀਂ ਪਾ ਸਕਦੇ, ਭਾਵੇਂ ਉਹ ਬ੍ਰਹਮਾ ਹੋਵੇ ਅਤੇ ਭਾਵੇਂ ਬ੍ਰਹਮੇ ਦੇ ਪੁੱਤਰ ਸਨਕ ਸਨੰਦਨ ਹੋਣ, ਵੱਡੇ ਵੱਡੇ ਹੋਰ ਦੇਵੀ ਦੇਵਤੇ ਇੰਦਰ ਵਰਗੇ, ਹਨੂੰਮਾਨ ਵਰਗੇ, ਪੰਛੀਆਂ ਦੇ ਰਾਜਿਆਂ ਵਿੱਚੋਂ ਗਰੁੜ ਵਰਗੇ ਹੋਣ, ਜੋ ਵਿਸ਼ਨੂੰ ਦੇ ਸਵਾਰੀ ਮੰਨੇ ਜਾਂਦੇ ਨੇ, ਪਰ ਕੋਈ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਭੇਦ ਨਹੀਂ ਪਾ ਸਕਦਾ। ਮਰਮ ਨਾ ਜਾਣਾ, ਕਿਸੇ ਨੇ ਉਹਦਾ ਭੇਦ ਨਹੀਂ ਜਾਣਿਆ। ਪਰ

ਸੰਗਤ ਵਿੱਚੋਂ ਹੀ ਸਾਰਾ ਕੁਝ ਪ੍ਰਾਪਤ ਹੁੰਦਾ ਹੈ। ਇਹ ਭਗਤ ਕਬੀਰ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਉਪਦੇਸ਼ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਆਪਣੇ ਧਰਮ ਘਰੋਂ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੁਣ ਆਪਾਂ ਜੁੜਨਾ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਗੁਰ ਏ ਨਮ ਹੈ, ਸਤ ਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ, ਅਸ਼ਟਪਦੀ ਸਿਮਰੋਂ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ, ਸਿਮਰੋਂ ਜਾਸ ਬਿਸੰਬਰ ਏਕੈ, ਨਾਮ ਜਪਤ ਅਗੰਤ ਅਨੇਕੈ, ਵੇਦ ਪ੍ਰਾਣ ਸਿਮਰਤ ਸੁਦਾਖਿਅਰ, ਕੀਨੇ ਰਾਮ ਨਾਮ ਇੱਕ ਆਖਿਅਰ, ਕਿਨਕਾ ਏਕ ਜਿਸ ਜੀਵ ਵਸਾਵੈ, ਤਾ ਕੀ ਮਹਿਮਾ ਗਨੀ ਨ ਆਵੈ, ਕਾਂਖੀ ਏਕੈ ਦਰਸ਼ ਤੁਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ, ਸੁਖਮਨੀ ਸੁਖਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਓ, ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮਨ ਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ, ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਬਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨ ਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੁਫਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰੈ ਜਿਨੇ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਜੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੀ ਸਮਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪਰਵਾਨੋ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨੋ, ਪ੍ਰਭ ਕੋ ਸਿਮਰੈ ਸੇ ਬੇਮਹਤਾਜੇ, ਪ੍ਰਭ ਕੋ ਸਿਮਰੈ ਸੇ ਸਰਵ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸੁਧਾ ਅਵਿਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਿਨ ਸੂਖ ਵਿਹਾਵੈ, ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸੈ ਹਰਨੇਰੇ, ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ, ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤਿਨ ਜਨ

ਜਾਕੈ ਸਿਮਰਨ ਉਪਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਡਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਵਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨ ਹੋਏ ਜੇ ਸੌ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਛ ਤਿਸਕਾ ਦੀ ਆ ਦਰਬ ਹੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾ ਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਨੈ ਗਾਵਾਰ ਜਿਸ ਗੁਰ ਪ੍ਰਸਾਦ ਟੁੱਟੈ ਹੋਰੋ ਨਾਨਕ ਸੋਜਨ ਸਦਾ ਅਰੋ ਕਿਉਂ ਮੰਦਰ ਕੋ ਥੰਮੈ ਥੰਮਨ ਕਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ ਜਿਉਂ ਪਾਖਾਣ ਨਾਵ ਚੜ੍ਹਤ ਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉਂ ਮਾਂ ਉਦਿਆਨ ਮਹਿ ਮਾਰਗ ਪਾਵੈ ਕਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਂਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂ ਤਿਸੈ ਚਿਤਾਰ ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ ਕੌਣ ਬਸਤਾਈ ਤੇਰੇ ਸੰਗ ਲਪਟ ਰਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ ਜਿਸ ਵੱਖਰ ਕੌ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲੇਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ ਲਾਦ ਖੇਪ ਸੰਤੈ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰ ਗੈ ਸੋਏ ਇਹੋ ਵਾਪਾਰ ਵਿਰਲਾ ਵਾਪਾਰੈ ਨਾਨਕ ਤਾਕੈ ਸਦ ਬਲਿਹਾਰੈ ਚਰਨ ਸਾਧ ਕੇ ਧੋਏ ਧੋਏ ਪੀਓ ਹਰ ਪ੍ਰਸਾਦ ਕੋ ਆਪਣਾ ਜੀਓ ਸਾਧ ਕੀ ਧੂਰ ਕਰਹੋ ਇਸਨਾਨ ਸਾਧ ਉਪਰ ਜਾਈਐ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਿਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤੈ ਦਰਿਆਇਆ ਸਰਬ ਸੂਖ ਨਾਨਕ ਤੇ ਪਾਇਆ ਮ੍ਰਿਤਕ ਕਉ ਜੀਵਾ ਲਨਹਾਰ ਭੁੱਖੇ ਕਉ ਦੇਵਤ ਆਧਾਰ ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਏ ਸਭ ਕਿਛ ਤਿਸ ਕਉ ਕਰਨੈ ਜੋ ਤਿਸ ਬਿਨ ਦੂਸਰ ਹੋਆ ਨਾ ਹੋ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕਉ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭਜੀਤ ਭਗਤ ਭਗਤ ਸੁਣੀਐ ਤਿਹ ਲੋਏ ਜਾ ਕੈ ਹਿਰਦੈ ਇੱਕ ਹੋਏ ਸਚ ਕਰਨੀ ਸਚਤਾ ਕੀ ਰਹਿਤ ਸਚ ਹਿਰਦੈ ਸਤ ਮੁਖ ਕਹਿਤ
साची दृष्ट साचा आकार सच वर्तै साचा पासार पार ब्रह्म जिन सच कर जाता नानक सो जन सच समाता। श्लोक रूप नरेक नरंग किच त्रिहु गुण ते प्रभ भिन्न तिस है बुझाई नानका जिस हुवै सुप्रसन्न। अष्टपदी अविनाशी प्रभ मन महराग मानुख की तू प्रीत त्याग तिस्ते परै नाही किच कोए सर्व निरंतर एक सोए आपे बिना आपे दाना गहर गंभीर गहीर सुजाना। पार ब्रह्म परमेश्वर गोबिंद कृपा निधान दयाल बख्शंद साथ तेरे की चरणी पाओ नानक कै मन इहो अनुराओ मनसा पूरन सरना जो कर पाया।

दृष्टिता पापम तब कहते होता, जब धारी अपन सुन सुमात, तब बैर विरोध के संग कुमात, जब इसका वर्ण चिन्ह जापत, तब हरक शोक कहो किसह व्यापत, जब अपन आपा पार ब्रह्म, तमु का कुशोत परम, अपन खिलाप वर्ती जाना न करने हार न दूजा, जब होवत प्रभ केवल तनी, तब बंद मुक्त को किस को गनी, जब एक कह रगम पार, तब नरक सुर को कौन उतार, जब निर्गुण प्रभ सह सुभाए, तब शिव शक्त कहो कित ठाए, जब आप है आप अपनी ज्योतर है, तब कवन निडर कवन कत डरे, अपन चलता करने हार, उठा नानक ठाकुर रगम पार, अपना सी सुखा अपनासन, तय जन्म मरण कहो कहा विनाशन, जब पूर्ण करता प्रभ सोए, तब जमकी त्रास कहो किसोए, जब अभिवत गोचर प्रवेका, तब चित्रगुप्त किच पूछत लेखा, जब नाथ निरंजन गोचर गाते, तब कौन छुटे कौन बंधन बाधे, अपन आपा पिय चर जा नानक अपन रूपा पिय पर जा, जय निर्मल पुरख पुरख पत होता, तय बिन मैल कहो क्या तोता, जय निरंजन निरंकार निर्वाण, जय कौन को मान कौन अभिमान, जय स्वरूप केवल जगदीश, जय छल छिद्र लगत को की, जय जो स्वरूपी जो संग समावे, तय किसे भूकम तृप्तावे, कर्ण करावन करने हार, नानक करते का नाहे सुमार, जब अपनी शोभा अपन संग बनाई, तब कवन माए बाप मित्र सुत पाई, जय सर्व कलाया पै परवीन, तय बेद कते कहा कोचीन, जब अपन आपा पुरतार है, तो सगन सगन कहा विचार है, जय अपन ऊंच अपन आप नीरा, तय कौन ठाकुर कौन कही है चेरा, बिस्मन बिस्म रहे बिस्माद, नानक अपनी गत जानू आप, जय छल छेद भेद समाया, ऊहा किस व्यापत माया, आप उसको अपया दे, ते गुण का नाही प्रवेश, जय कह के एक भगवंता, तय कौन चिंत किस लागे चिंता, जय अपन आपा पतियारा, तय कौन कथ है कौन सुनने हारा, बहु बेअंत उच दे उच्चा, नानक पसको अपह पहुंचा, दया प्रचो प्रपंच कार, त्यो गुण में किन्नु विस्तार, पापुन तय पई कहावत, को नरको सुर बंचावत, हाल जाल माया जंजाल, हो मैं मोह परम पै पहार, दुख सुख मान अपमान अनेक प्रकार की, ओ बखियान अपन के लाभ कर दिखे, खेल संकुच है तो नानक कह, जय विगत भगत है आप, जय पसरे पासार, संत प्रताप दुह पाका आपे तनी, उनकी शोभा उनहु बनी, आप कौतक रह आनंद चो, जाप रस भोग निर्जो, जिस भावै तिस अपना इलावे, जिस भावै तिस खेल खिलावे, बेसुमार अथाह अगंते अतुलै, ज्यो बुलावो त्यो नानक दास बोलै, सलोक जी जंत के ठाकुर आया पे वर्तनहार, नानक एको पसरिया दूजा कह दृष्टा राष्ट्रपति, आप कथे आप सुनने हार, आप है का विस्तार, जात स्वभावै तन सिष्ट उपाय, अपने पाने लय समाय, तुम थे पे नहीं किच होय, अपन सो सब जगत पुरोय, जाको प्रभ जीव आप बुझाई, सच नाम सोई जन पाए, सो समदर्शी तत् का बेता, नानक सगल सृष्ट का जेता, जी जंत्र सबता के हाथ, दीन दयाल नाथ को ना, जिस राखे तिस कोई न मारे, सो मुआ जिस मन हो बिसार, तिस तजावर कहां को जाए, सब श्री एक निरंजन राय, जी की जुग जाके सभा, तंत्र बार जानो सात, गुण निदान बेअंत पार, नानक दास सदा बलिहार, पूरन पूरे दयाल, सब ऊपर होवत कृपाल, अपने कर्तव्य जाने आप, अंतर जामी रहो ब्या, प्रतपाल जीयन बहुपात, जो जो रचियो सो तिसै त्या, जिस भावे तिसले मिलाए, भगत करे हर के गुण गाए, मन अंतर विश्वास कर मानिया, करन हार नानक इक जानिया, जन लागा हर एक कै नाई, तिसकी आसन बिरथि जाए, सेवक को सेवा बनयाई, हुकम बूझ परम पद पाई, इसके उपर नहीं विचार, जा कै मन बसिया निरंकार, बंधन तोर भय निर्वैर, अन दिन पूजै गुरु के पैरे, लोक सुखी परलोक सुहे, निर्नान कर प्रभ आपै मेले, साथ संग मिल करो आनंद, गुण गावो प्र परमानंद, राम नाम तत् करो विचार, दुर्लभ देखा करो उधार, अमृत बचनर के गुण गाओ, प्राण तरण का है सुहावाट, पैर प्रपेखो नेरा मिटे, ज्ञान बिन सह अंधेरा, सुनो उपदेश हृदय बसावो, मन इच्छे नानक फल पावो, हल्त फल दो लेहु सुहार, राम नाम अंतर उतार, पूरे गुर की पूरी दिखिया, जिस मन बसै ति साच परिखिया, मंत नाम जपो लिवलाए, दुख दर्द मन ते पहु जाए, सच व्यापार करो व्यापारी, दर गहने बह के तुम्हारी, काटे कर को मनवाए, नानक बहुर न आवह जाए, तिस्ते दूर कहा को जाए, उबर रखन हार ते आए, निरपौ जपै सगल पौ मिटै, प्रभ कृपा ते प्राणी छुटै, जिस प्रभ राखै तिस नाहीं दुख,
ਨਾਮ ਜਪਤ ਮਨ ਹੋਵਤ ਸੂਖ ਚਿੰਤਾ ਜਾਇ ਮਿਟੈ ਅਹੰਕਾਰ ਤਿਸ ਜਨ ਕੋ ਕੋਇ ਨ ਪਹੁੰਚਣਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾਕੈ ਕਾਰਜ ਪੂਰਾ ਮਤ ਪੂਰੀ ਅਮਰ ਜਾਕੀ ਦ੍ਰਿਸ਼ਟ ਦਰਸ਼ਨ ਪੇਖ ਤੂ ਦ੍ਰਿ ਸ੍ਰਿਸ਼ਟ ਚਰਨ ਕਮਲ ਜਾਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੁਹੋਤ ਨਿਹਾਲ ਤਾਕੈ ਨਿਕਟ ਨਾਵਤ ਕਾਲ ਅਮਰ ਭਇ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਅਸਤਪਦੀ ਸੰਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੱਗਰੀ ਇੱਕ ਸਕਟ ਮਾਹੀ ਅਨਕ ਰੰਗ ਨਾਨਾ ਦ੍ਰਿਸ਼ਟਾ ਹੀ ਨਵ ਨਿਦਮ ਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿਸ਼ਕਾ ਵਿਸਰਾਮ ਸੁਨ ਸਮਾਧਨ ਤੈਨਾਦ ਕਹਿ ਨਾ ਜਾਈ ਚਰ ਬਿਸਮਾ ਤਿਨ ਦੇਖਿਆ ਜਿਸਾਬ ਦਿਖਾਏ ਨਾਨਕ ਤੀਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮਾਹੀ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਧ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬੈਸਨ ਧਰ ਮਾਹੀ ਚਾਰ ਕੁੰਟ ਦੈ ਦਿਸੇ ਸਮਾਹੀ ਤਿਸਤੇ ਪਿਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਬੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲ ਨਾ ਕਬੂਨ ਡੋਲੈ ਸਰਵ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਣੈ ਅਮੋਲ ਸਰਵ ਜੋਤ ਮੈਂ ਜਾ ਕੀ ਜੋ ਧਾਰਿਓ ਸਾਮੀ ਓਤ ਪੋਤ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਭੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੁਭ ਬਚਨ ਸਰਵ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੀ ਰਹਿ ਸਤ ਵਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਵਸੇ ਬਾਹਰ ਪੀਓ ਹੋਈ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵ ਹੈ ਤਾਂ ਕਰੇ ਵਿਸਥਾਰ ਤਿਸ ਭਾਵ ਹੈ ਤਾਂ ਏਕ ਅੰਕਾਰ ਅਨਿਕ ਕਲਾ ਲਖੀ ਨਹਿ ਜਾਏ ਜਿਸ ਭਾਵ ਹੈ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰ ਗਜ ਸਾਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਭੂਤਾ ਵਰਤਾਰਾ ਸਰਬ ਨੈਨਾ ਭਿਖ ਨਹਾਰਾ ਸਗਲ ਸਮੱਗਰੀ ਜਾ ਕਾ ਤਨਾਪਨ ਜਾ ਸਾਫੀ ਸੁਨਾਵਨ ਜਾ ਨਿਖੇਲ ਬਨਾਇਆ ਅਗਿਆਕਾਰੀ ਕੀਨੀ ਮਾਇਆ ਸਭ ਕੈ ਮਦ ਅਲਿਪਤੁ ਰਹਿ ਜੋ ਕਿਛ ਕਹਿਣਾ ਸੁ ਆਪੇ ਕਹਿ ਆਗਿਆ ਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲੈ ਸਮਾਏ ਇਸਤੇ ਹੋਈ ਸੁਨਾਹੀ ਬੁਰਾ ਉਰੈ ਕਹੋ ਕਿਨੈ ਕਛ ਕਰਾ ਆ ਭਲਾ ਕਰ ਤੂ ਤਤ ਨਿੱਕੀ ਆਪੇ ਜਾਣੇ ਆਪਣੀ ਜੀ ਕੀ ਆਪ ਸਾਜ ਧਾਰੀ ਸਰਸਾਚ ਉਤਪੋਤ ਆਪਣ ਸੰਗਰਾਜ ਤਾਂ ਕਿ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਕਿਉ ਜਾਨ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਖ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਧ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗਨ ਸਾਗੁਰ ਤਰਹੋ ਹਰ ਧਨ ਕੇ ਪਰ ਲਿਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ

ਕਿਰਪਾਲ ਦਮੋਦਰ ਦੀਨ ਦਿਆਲ ਤੂੰ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਹੈ ਆਧਾਰ ਉੱਤਮ ਸਲੋਕ ਸਾਧ ਕੇ ਵਚਨ ਅਮਲੀ ਕਲਾਲੇ ਰਤਨ ਸੁਣਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਤ ਵਾਜੈ ਸੁਣ ਸੁਣ ਅਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹੰਤ ਕੈ ਮਾਥੇ ਨਾਨਕ ਉਦਰੇ ਤਿਨ ਕੇ ਸਾ ਤਿਨ ਕੈ ਸਾਥੇ ਸਰਨ ਜੋਗ ਸੰਸਰਣੀ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਭਏ ਸਬਰੇ ਨਮ੍ਰਿਤ ਨਾਮ ਸਾਧ ਸੰਗ ਲੈ ਸੁਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵਾ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨਰ ਸੁਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਵੀ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਨਾਮ ਜਿਸ ਮਨ ਬਸੈ ਸੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤਿਉਜ ਪਾਏ ਸਥਾਨ ਬਹੁਰ ਨਾ ਹੋਵੇ ਆਵਣ ਜਾਨ ਹਰ ਧਨ ਕਾਟ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਮ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾ ਸਭ ਕਹਿਮਤ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾਵੇਤਾ ਸਮਦਰਸ਼ੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਯੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਪਰਾ ਸਾਸਨ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਪਾਏ ਸਾ ਸਰ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਜਨ ਆਵੈ ਹਰ ਪ੍ਰਭਚੀਤ ਜਨ ਮਰਨ

0: ਨਾਮ ਮਨ ਮਾਹੀ ਸਮਾਨੀ ਦੁਖ ਰੋਗ ਬਿਨ ਸੇ ਭੈ ਭਰਮੂ ਸਾਧ ਨਾਮ ਨਿਰਮਲਤਾ ਕੇ ਕਰਮੂ ਸਭ ਤੇ ਉੱਚਤਾ ਕੀ ਸੋਭਾ ਬਣੀ
1: ਨਾਨਕੇ ਗੁਣ ਨਾਮ ਸੁਖਮਨੀ
0: ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁਆ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਿਹ ਜੈ ਕੂਟ ਇੰਦ੍ਰ ਇੰਦ੍ਰਾਣ ਸਾਹਿ ਸਹਾਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਭੁਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕ੍ਰਿਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਹੇ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਹਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਸ਼ੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਪੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਤੂਤੇ ਨਮਸਤੰ ਅਪੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਿਰਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਯਾਲੇ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਅਪੇਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਬ ਗੌਨੇ ਨਮੋ ਸਰਬ ਭਾਉਨੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਸਤਸਤ ਦਯਾਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਬਤੰਦੇ ਨਮੋ ਸਤ ਅਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਯਾਲੇ ਨਮੋ ਸਰਬ ਪਾਲੇ ਚਾਚਰੀ ਸ਼ੰਗ ਤੁਆ ਪ੍ਰਸਾਦ। ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਬਰਨ ਹੈ ਅਭੂਤ ਹੈ ਅਪਰਨ ਹੈ ਅਗੰਜ ਹੈ ਅਪੰਜ ਹੈ ਅਚੂਜ ਹੈ ਅਚੰਜ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਦ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ। ਭੁਜੰਗ ਪ੍ਰਯਾਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਭਾਨ ਪਾਹਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਪਾਹਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਬੇਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਜਵੇਸ਼ਵਰੰ ਪਰਮ ਰੂਪੇ ਨਮੋ ਜੋਗ ਜੁਗ ਵੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਜਵੇਸ਼ਵਰੰ ਪਰਮ ਬਿਰਦੇ
ਨਮੋ ਸ਼ਾਸਤਰ ਪਾਣੀ, ਨਮੋ ਅਸਤਰ ਮਾਣੀ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਅਪੇਖੀ ਅਪਰਮੀ, ਅਭੋਗੀ ਅਭੁਗਤੇ, ਨਮੋ ਯੁਗ ਯੁਗ ਵੇਸਵਰੰਗ ਪਰਮ ਜੁਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਅਪ੍ਰੇਤ ਦੇਵੇ ਸੁਤ ਹਰਮੇ, ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸਾਹ ਸਾਹੰਗ, ਨਮੋ ਭੂਪ ਭੂਪੇ, ਨਮੋ ਦਾਨ ਦਾਨੇ, ਨਮੋ ਮਾਨ ਮਾਨੇ, ਨਮੋ ਰੋਗ ਰੋਗੇ, ਨਮਸਤੰ ਇਸਨਾਨੰ, ਨਮੋ ਮੰਤ੍ਰ ਮੰਤ੍ਰੰ, ਨਮੋ ਜੰਤਰ ਯੰਤ੍ਰੰ, ਨਮੋ ਇਸ਼ਟ ਇਸ਼ਟੇ, ਨਮੋ ਤੰਤ੍ਰ ਤੰਤ੍ਰੰ, ਸਦਾ ਸਚਦਾਨੰਦ ਸਰਵੰ ਪ੍ਰਣਾਸੀ ਅਨੂਪਿਆ ਰੂਪੇ ਸਮਸਤ ਨਿਵਾਸੀ, ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ, ਅਧੋ ਉਰਦ ਅਰਧੰ ਅਗੰ ਓਗ ਹਰਤਾ, ਪਰੰ ਪਰਮ ਪਰਮੇਸ਼ਵਰੰ ਪੁਰਸ਼ ਪਾਲੰ, ਸਦਾ ਸਰਬਦਾ ਸਿੱਧ ਦਾਤਾ ਦਯਾਲੰ, ਅਸ਼ੇਦੀ ਅਭੇਦੀ ਅਨਾਮੰ ਅਕਾਮੰ, ਸਮਸਤ ਪਰਾਜੀ ਸਮਸਤ ਅਸਤ ਧਾਮੰ, ਤੇਰਾ ਜੋਰ ਚਾਚਰੀ ਛੰਦ, ਜਲੇ ਹੈ ਥਲੇ ਹੈ, ਅਪੀਤ ਹੈ ਅਪੇ ਹੈ, ਪ੍ਰਭੂ ਹੈ ਅਜੂ ਹੈ, ਆਦੇਸ਼ ਹੈ ਅਭੇਸ਼ ਹੈ, ਭੁਜੰਗ ਪ੍ਰਯਾਤ ਛੰਦ, ਅਗਾਧੇ ਅਬਾਧੇ ਆਨੰਦੀ ਸਰੂਪੇ, ਨਮੋ ਸਰਬਮਾਨੇ ਸਮਸਤੀ ਨਿਧਾਨੇ, ਨਮਸਤਵੰਗ ਨਿਰਨਾਥੇ, ਨਮਸਤਵੰਗ ਪਰਮਾਥੇ, ਨਮਸਤਵੰਗ ਅਗੰਜੇ, ਨਮਸਤਵੰਗ ਅਪੰਜੇ, ਨਮਸਤਵੰਗ ਅਕਾਲੇ, ਨਮਸਤਵੰਗ ਅਪਾਲੇ, ਨਮੋ ਸਰਬਦੇਸੇ, ਨਮੋ ਸਰਬਭੇਸੇ, ਨਮੋ ਰਾਜ ਰਾਜੇ, ਨਮੋ ਸਾਜ ਸਾਜੇ, ਨਮੋ ਸਾਹ ਸਾਹੇ, ਨਮੋ ਮਾਹ ਮਾਹੇ, ਨਮੋ ਗੀਤ ਗੀਤੇ, ਨਮੋ ਪ੍ਰੀਤ ਪਰੀਤੇ, ਨਮੋ ਰੋਖ ਰੋਖੇ, ਨਮੋ ਸੋਖ ਸੋਖੇ, ਨਮੋ ਸਰਬ ਰੋਗੇ, ਨਮੋ ਸਰਬ ਭੋਗੇ, ਨਮੋ ਸਰਬ ਜੀਤੰ, ਨਮੋ ਸਰਬ ਪੀਤੰ, ਨਮੋ ਸਰਬ ਗਿਆਨੰ, ਨਮੋ ਪਰਮਤਾਨੰ, ਨਮੋ ਸਰਬ ਮੰਤ੍ਰੰ, ਨਮੋ ਸਰਬ ਜੰਤ੍ਰੰ, ਨਮੋ ਸਰਬ ਦ੍ਰਿਸੰ, ਨਮੋ ਸਰਬ ਕ੍ਰਿਸੰ, ਨਮੋ ਸਰਬ ਰੰਗੀ ਤ੍ਰਿਭੰਗੀ ਅਨੰਗੇ, ਨਮੋ ਜੀਵ ਜੀਵੰ, ਨਮੋ ਬੀਜ ਬੀਜੇ, ਅਖਿਜੇ ਅਭਿਜੇ, ਸਮਸਤੰ ਪ੍ਰਸਿਜੇ, ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ, ਸਦਾ ਸਰਬਦਾ ਰਿਦ ਸਿਧੰ ਨਿਵਾਸੀ, ਚਰਪਟ ਸ਼ੰਤਵਾ ਪ੍ਰਸਾਦ, ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ, ਅਖਲ ਜੋਗੇ ਅਚਲ ਭੋਗੇ, ਅਚਲ ਰਾਜੇ ਅਟਲ ਸਾਜੇ, ਅਖਲ ਧਰਮੰ ਅਲਖ ਕਰਮੰ, ਸਰਬੰਗ ਦਾਤਾ ਸਰਬੰਗ ਗਿਆਤਾ, ਸਰਬੰਗ ਭਾਨੇ ਸਰਬੰਗ ਮਾਨੇ, ਸਰਬੰਗ ਪ੍ਰਾਣੰ ਸਰਬੰਗ ਪ੍ਰਾਣੰ, ਸਰਬੰਗ ਭੁਗਤਾ ਸਰਬੰਗ ਜੁਗਤਾ, ਸਰਬੰਗ ਦੇਵੰ ਸਰਬੰਗ ਭੇਵੰ, ਸਰਬੰਗ ਕਾਲੇ ਸਰਬੰਗ ਪਾਲੇ, ਰੁਆਲ ਛੰਦ ਤਵਾ ਪ੍ਰਸਾਦ, ਆਦਿ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ, ਸਰਬਮਾਨ ਤ੍ਰਿਮਾਨ ਦੇਵ ਅਭੇਵ ਆਦਿ।

ਅਸਫਲ ਅਜਿਮ ਹੈ, ਰਜ਼ਾਇਕ ਯਕੀਨ ਹੈ, ਅਨੇਕੁਲ ਤਰੰਗ ਹੈ, ਅਭੇਦ ਹੈ, ਅਭੰਗ ਹੈ, ਅਜੀਜੁਲ ਨਿਵਾਜ ਹੈ, ਗਨੀਮੁਲ ਖਿਰਾਜ ਹੈ, ਨਿਰੁਕਤ ਸਰੂਪ ਹੈ, ਤ੍ਰਿਮੁਕਤ ਵਿਭੂਤ ਹੈ, ਪ੍ਰਭੁਗਤ ਪ੍ਰਭਾ ਹੈ, ਸੁਜੁਗਤ ਸੁਦਾ ਹੈ, ਸਦੈਵ ਸਰੂਪ ਹੈ, ਅਭੇਦੀ ਅਨੂਪ ਹੈ, ਸਮਸਤ ਉਪਰਾਜ ਹੈ, ਸਦਾ ਸਰਬਸਾਜ ਹੈ, ਸਮਸਤੁਲ ਸਲਾਮ ਹੈ, ਸਦੈਵਲ ਅਕਾਮ ਹੈ, ਨਿਰਬਾਧ ਸਰੂਪ ਹੈ, ਆਗਾਧ ਹੈ, ਅਨੂਪ ਹੈ, ਓਮ ਆਦ ਰੂਪ ਹੈ, ਅਨਾਦ ਸਰੂਪ ਹੈ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਤ੍ਰਿਭ੍ਰਗੰ ਤ੍ਰਿਬਾਧੇ, ਅਗੰਜੇ ਅਗਾਧੇ, ਸੁਭੰ ਸਰਬ ਭਾਗੇ, ਸੁਸਰਭਾ ਅਨੁਰਾਗੇ, ਤ੍ਰਿਭੁਗਤ ਸਰੂਪ ਹੈ, ਅਛਿਜ ਹੈ, ਅਛੂਤ ਹੈ, ਕਿਨਰਕੰ ਪ੍ਰਣਾਸ ਹੈ, ਪ੍ਰਿਥੀਉਲ ਪ੍ਰਵਾਸ ਹੈ, ਨਿਰੁਕਤ ਪ੍ਰਭਾ ਹੈ, ਸਦੈਵੰ ਸਦਾ ਹੈ, ਵਿਭੁਗਤ ਸਰੂਪ ਹੈ, ਪ੍ਰਜੁਗਤ ਅਨੂਪ ਹੈ, ਨਿਰੁਕਤ ਸਦਾ ਹੈ, ਵਿਭੁਗਤ ਪ੍ਰਭਾ ਹੈ, ਅਨਉਕਤ ਸਰੂਪ ਹੈ, ਪਰਜੁਗਤ ਅਨੂਪ ਹੈ, ਚਾਚਰੀ ਛੰਦ ਅਭੰਗ ਹੈ, ਅਨੰਗ ਹੈ, ਅਭੇਖ ਹੈ, ਅਲੇਖ ਹੈ, ਅਭਰਮ ਹੈ, ਅਕਰਮ ਹੈ, ਅਨਾਦ ਹੈ, ਜੁਗਾਦ ਹੈ, ਅਜੈ ਹੈ, ਅਭੈ ਹੈ, ਅਭੂਤ ਹੈ, ਅਤੂਤ ਹੈ, ਅਨਾਸ ਹੈ, ਉਦਾਸ ਹੈ, ਅਤੰਤ ਹੈ, ਅਬੰਧ ਹੈ, ਅਭਗਤ ਹੈ, ਵਿਰਕਤ ਹੈ, ਅਨਾਸ਼ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸੁਨਿੰਤ ਹੈ, ਅਲੇਖ ਹੈ, ਅਦੇਖ ਹੈ, ਅਲੇਖ ਹੈ, ਅਭੇਖ ਹੈ, ਅਟਾਹ ਹੈ, ਅਗਾਹ ਹੈ, ਅਸੰਭ ਹੈ, ਅਗੰਭ ਹੈ, ਅਨੀਲ ਹੈ, ਅਨਾਦ ਹੈ, ਅਨਿਤ ਹੈ, ਸੁਨਿਤ ਹੈ, ਅਜਾਤ ਹੈ, ਅਜਾਦ ਹੈ, ਚਰਪਟ ਛੰਦ ਤਵਪ੍ਰਸਾਦ, ਸਰਬੰਹੰਤਾ, ਸਰਬੰਗੰਤਾ, ਸਰਬੰਖਿਆਤਾ, ਸਰਬੰਗਿਆਤਾ, ਸਰਬੰਹਰਤਾ, ਸਰਬੰਕਰਤਾ, ਸਰਬੰਪ੍ਰਾਣੰ, ਸਰਬੰਤ੍ਰਾਣੰ, ਸਰਬੰਕਰਮੰ, ਸਰਬੰਧਰਮੰ, ਸਰਬੰਜੁਗਤਾ, ਸਰਬੰਮੁਕਤਾ, ਰਸਾਵਲ ਛੰਦ ਤਵਪ੍ਰਸਾਦ, ਨਮੋ ਨਰਕ ਨਾਸੇ ਸਦੈਵੰ ਪ੍ਰਕਾਸ਼ੇ, ਅਨੰਗੰ ਸਰੂਪੇ, ਅਭੰਗੰ ਬਿਭੂਤੇ, ਪ੍ਰਮਾਥੰ ਪ੍ਰਮਾਥੇ, ਸਦਾ ਸਰਬਸਾਥੇ, ਆਗਾਧ ਸਰੂਪੇ, ਨਿਰਬਾਧ ਬਿਭੂਤੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਨਿਰਭੰਗੀ ਸਰੂਪੇ, ਸਰਬੰਗੀ ਅਨੂਪੇ, ਨਾ ਪੋਤਰਾ ਨਾ ਪੁੱਤਰਾ ਨਾ ਸਤਰਾ ਨਾ ਮਿੱਤਰਾ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ, ਨਿਰਸਾਕੰ ਸਰੀਕ ਹੈ, ਅਮਿਤੋ ਅਮੀਕ ਹੈ, ਸਦੈਵੰ ਪ੍ਰਭਾ ਹੈ, ਅਜੈ ਹੈ, ਅਜਾ ਹੈ, ਭਗਵਤੀ ਛੰਦ ਤਵਪ੍ਰਸਾਦ, ਕਿ ਜ਼ਾਹਰ ਜ਼ਹੂਰ ਹੈ, ਕਿ ਹਾਜ਼ਰ ਹਜ਼ੂਰ ਹੈ, ਹਮੇਸ਼ੋ ਸਲਾਮ ਹੈ, ਸਮਸੁਲ ਕਲਾਮ ਹੈ, ਕਿ ਸਾਹਿਬ ਦਿਮਾਗ ਹੈ, ਕਿ ਹੁਸਨਲ ਚਿਰਾਗ ਹੈ, ਕਿ ਕਾਮਲ ਕਰੀਮ ਹੈ, ਕਿ ਰਾਜਕ ਰਹੀਮ ਹੈ, ਕਿ ਰੋਜੀ ਦੇਹੰਦ ਹੈ, ਕਿ ਰਾਜਕ ਰਹਿੰਦ ਹੈ, ਕ੍ਰੀਮਲ ਕਮਾਲ ਹੈ, ਕਿ ਹੁਸਨਲ ਜਮਾਲ ਹੈ, ਗਨੀਮੁਲ ਖਿਰਾਜ ਹੈ, ਗਰੀਬੁਲ ਨਿਵਾਜ ਹੈ, ਹਰੀਫੁਲ ਸ਼ਿਕਨ ਹੈ, ਹਿਰਾਸੁਲ ਫਿਕਨ ਹੈ, ਕਲੰਕੰ ਪ੍ਰਣਾਸ ਹੈ, ਸਮਸਤੁਲ ਨਿਵਾਸ ਹੈ, ਅਗੰਜੁਲ ਗਨੀਮ ਹੈ, ਰਜ਼ਾਇਕ ਰਹੀਮ ਹੈ, ਸਮਸਤੁਲ ਜੁਬਾ ਹੈ, ਕਿ ਸਾਹਿਬ ਕਿਰਾ ਹੈ, ਕਿ ਨਰਕੰ ਪ੍ਰਣਾਸ ਹੈ, ਬਹਿਸਤੁਲ ਨਿਵਾਸ ਹੈ, ਕਿ ਸਰਬੁਲ ਗਵਨ ਹੈ, ਹਮੇਸੁਲ ਰਵਨ ਹੈ, ਤਮਾਮੁਲ ਤਮੀਜ ਹੈ, ਸਮਸਤੁਲ ਅਜੀਜ ਹੈ, ਪ੍ਰੰਗ ਪਰਮ ਈਸ ਹੈ, ਸਮਸਤੁਲ ਅਦੀਸ ਹੈ, ਅਦੇਸੁਲ ਅਲੇਖ ਹੈ, ਹਮੇਸੁਲ ਅਭੇਖ ਹੈ, ਜ਼ਮੀਨ ਜ਼ਮਾ ਹੈ, ਅਮੀਕੁਲ ਇਮਾ ਹੈ, ਕ੍ਰੀਮਲ ਕਮਾਲ ਹੈ, ਕਿ ਜੋਰਤ ਜਮਾਲ ਹੈ, ਕਿ ਅਚਲੰ ਪ੍ਰਕਾਸ਼ ਹੈ, ਕਿ ਅਮਿਤੋ ਸੁਬਾਸ ਹੈ, ਕਿ ਅਜਬ ਸਰੂਪ ਹੈ, ਕਿ ਅਮਿਤੋ ਬਿਭੂਤ ਹੈ, ਕਿ ਅਮਿਤੋ ਪਸਾ ਹੈ, ਕਿ ਆਤਮ ਪ੍ਰਭਾ ਹੈ, ਕਿ ਅਚਲੰ ਅਨੰਗ ਹੈ, ਕਿ ਅਮਿਤੋ ਅਭੰਗ ਹੈ, ਮਧੁਭਾਰ ਛੰਦ ਤਵਾ ਪ੍ਰਸਾਦ, ਮੁਨਮਨ ਪ੍ਰਣਾਮ, ਗੁਣਗਨ ਮੁਦਾਮ, ਅਰਬਰ ਅਗੰਜ, ਹਰ ਨਰ ਪ੍ਰਪੰਜ, ਅਨ ਗਨ ਪ੍ਰਣਾਮ, ਮੁਨਮਨ ਸਲਾਮ, ਹਰ ਨਰ ਅਖੰਡ, ਬਰ ਨਰ ਅਮੰਡ, ਅਨਭਵ ਅਨਾਸ, ਮੁਨਮਨ ਪ੍ਰਕਾਸ਼, ਗੁਣਗਨ ਪ੍ਰਣਾਮ, ਜਲ ਥਲ ਮੁਦਾਮ, ਅਨਸ਼ੇਜ ਅੰਗ, ਆਸਨ ਅਭੰਗ, ਉਪਮਾ ਅਪਾਰ, ਗਤਮਿਤ ਉਦਾਰ, ਜਲ ਥਲ ਅਮੰਡ, ਦਿਸ ਵਿਸ ਅਪੰਡ, ਜਲ ਥਲ ਮਹੰਤ, ਦਿਸ ਵਿਸ ਬੇਅੰਤ, ਅਨਭਵ ਅਨਾਸ, ਧ੍ਰਿਤ ਧਰ ਤੁਰਾਸ, ਆਜਾਨ ਬਾਹੋ, ਏਕੈ ਸਦਾ ਹੋ, ਓਅੰਕਾਰ ਆਦ, ਕਥਨੀ ਅਨਾਦ, ਖਲ ਖੰਡ ਖਿਆਲ, ਗੁਰਬਰ ਅਕਾਲ, ਘਰ ਘਰ ਪ੍ਰਣਾਮ, ਚਿਤ ਚਰਨ ਨਾਮ, ਅਨਛੇਜ ਗਾਤ, ਆਜਿਜਨਾ ਬਾਤ, ਅਨਝੰਜ ਗਾਤ, ਅਨਰੰਜ ਬਾਤ, ਅਨਟੁੱਟ ਭੰਡਾਰ, ਅਨਠੱਟ ਅਪਾਰ, ਅਢੀਠ ਧਰਮ, ਅਤ ਢੀਠ ਕਰਮ, ਅਣਬ੍ਰਣ ਅਨੰਤ, ਦਾਤਾ ਮਹੰਤ, ਹਰ ਬੋਲ ਮਨਾ ਛੰਦ ਤਵਾ ਪ੍ਰਸਾਦ, ਕਰੁਣਾਲਯ ਹੈ, ਅਰਕਾਲਯ ਹੈ, ਖਲ ਖੰਡਨ ਹੈ, ਮਹਿਮੰਡਨ ਹੈ, ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਨ ਹੈ, ਸਰਬ ਉਬਾਰਨ ਹੈ, ਧ੍ਰਿਤ ਕੇ ਧਰਨ ਹੈ, ਜਗ ਕੇ ਕਰਨ ਹੈ, ਮਨ ਮਾਨਯ ਹੈ, ਜਗ ਜਾਨਯ ਹੈ, ਸਰਬੰਭਰ ਹੈ, ਸਰਬੰਕਰ ਹੈ, ਸਰਬ ਪਾਸਿਆ ਹੈ, ਸਰਬ ਨਾਸਿਆ ਹੈ,
करुणाकर हैं, विश्वंबर हैं, सर्वेश्वर हैं, जगतेश्वर हैं, ब्रह्मंडस हैं, खालखंडस हैं, परते पर हैं, करुणाकर हैं, अजपा जप हैं, अथपा थप हैं, अकृताकृत हैं, अमृतामृत हैं, अमृतामृत हैं, करुणाकृत हैं, अकृताकृत हैं, धरणीकृत हैं, अमतेश्वर हैं, परमेश्वर हैं, अकृताकृत हैं, अमृतामृत हैं, अजपाकृत हैं, अमृतामृत हैं, नर नायक हैं, खालकायक हैं, विश्वंबर हैं, करुणालय हैं, नृपनायक हैं, सर्वपायक हैं, भाव भंजन हैं, अरे गंजन हैं, रेप तापन हैं, जाप जापन हैं, अकलंकृत हैं, सर्वाकृत हैं, कर्ता कर हैं, हर्ता हर हैं, परमात्म हैं, सर्व आत्म हैं, आत्म बस हैं, जस के जस हैं, भुजंग प्रयात छंद, नमो सूरज सूरजे, नमो चंद्र चंद्रे, नमो राज राजे, नमो इंद्र इंद्रे, नमो अंधकारे, नमो तेज तेजे, नमो बृंद बृंदे, नमो बीज बीजे, नमो राज संग ताम संग शांत रूपे, नमो परम ततंग अततंग स्वरूपे, नमो योग योगे, नमो ज्ञान ज्ञाने, नमो मंत्र मंत्रे, नमो ध्यान ध्याने, नमो युद्ध युद्धे, नमो ज्ञान ज्ञाने, नमो भोज भोजे, नमो पान पाने, नमो कलह कर्ता, नमो शांत रूपे, नमो इंद्र इंद्रे अनादं विभूते, कलंकार रूपे अलंकार अलंके, नमो आस्व आसे, नमो बांक बंके, अपंगी स्वरूपे अनंगी अनामे, त्रिपंगी त्रिकाले अनंगी अखामे, एक अश्री छंद, अजय अलय अपह अभय अभू अजू अनास आकाश, अगंज अपंज अलख अपख, अकाल दयाल अलेख अपेख, अनाम अकाम अगा अठा, अनाथे प्रमाथे अजूनी अमोनी, ना रागे ना रंगे ना रूपे ना रेखे, अकर्मंग अपरमंग अगंजे अलेखे, कुयंग प्रयात छंद, नमस्तुल प्रणामे समस्तुल प्रणासे, अगंजुल अनामे समस्तुल निवासे, नृकामंग बेभूते समस्तुल स्वरूपे, कुकर्मंग प्रणासी सुतर्मंग बेभूते, सदा सच्चदानंद सत्रंग प्रणासी, क्रीमल कुनिंदा समस्तुल निवासी, अजायब बेभूते गजायब गनीमे, हरियं करियं क्रीमल रहीमे, चत्र चक्र वर्ती चत्र चक्र भुगते, स्वयंभव शुभं सर्वदा सर्वजुगते, दुकालं प्रणासी दयालं स्वरूपे, सदायंग संगे अपंगं बेभूते, चत्र चक्र वर्ती चत्र चक्र भुगते, स्वयंभव शुभं सर्वदा सर्वजुगते, दुकालं प्रणासी दयालं स्वरूपे, सदा अंग संगे अपंगं बेबूते। वाहिगुरु जी का खालसा, वाहिगुरु जी की फतेह। एक ओंकार श्री वाहिगुरु जी की फतेह। पातशाही दसवें तो प्रसाद सवैये, श्रावक शुद्ध समूह सिदान के, देख फिरे ओ कार जोग जति के, सूर सुरार्दन सुध सुधाधिक संत समूह अनेक मति के, सारे ही देश को देख रहे ओ मत, को ना देखिए तो प्राणपति के, श्री भगवान की पाए कृपा हुते, एक रति बिन एक रति के, माते मतंग जरे जर संग अनूप उतंग, सुरंग सुवारे कूट तोरंग, कुरंग से कूदत पौन के, गौन को जात निवारे, पारी पूजान के भूप पहली बिद न्यावत, शीस न जात बिचारे, इते पय तो कहां पय भूपत, अंत को नांगे ही पाए पधारे, जीत फरै सब देश दिशान को, बांजत ढोल मृदंग नगारे, गुंजत गूढ़ गजान के सुंदर, हिंसत ही है राज हजारे, भूत पवेख भवान के भूपत, कौन गने नहीं जात बिचारे, श्री पत श्री भगवान भजे बिन, अंत को अंत के थाम सिधारे, तीर्थ नान दया दम दान, सुसंजम नेम अनेक बसेख है, वेद पुराण कतेब कुरान, जमीन जमान सबान के पिख है, पौन आहार जति जात तार, सबै सो विचार हजार क देखै, श्री भगवान भजे बिन भूपत, एक रति बिन एक न लेखै, सुध सिपाह दुरंत दुबा, सो साज सना दुर्जान दलेंगे, भारी गुमान भरे मन में, कर पर्वत पंख हले न हलेंगे, तोर अरीर मरूर मवासन, माते मतंगन मान मलेंगे, श्री पात श्री भगवान कृपा बिन,
त्याग जहां निदान चलेंगे, वीर अपार बड़े बरियार, अब चरे सार की धार पशैया। वीर अपार बड़े बरियार, अब चरे सार की धार पशैया। तोरत दे समलिंद मवासन, माते गजान के मान मलैया। गाड़े गड़ान को तोड़न हार, सोबा तन ही चक चार लवैया। साहिब श्री सबको सिर नायक, जाचक अनेक सो एक दिवैया। दानव देव फने दिन साचर, भूत भविख भवान जपेंगे। जीवच ते जल मैं थल मैं, पल ही पल मैं सब थाप थपेंगे। पुन प्रतापन बाढ़ जैत धुन, पापन के बहु पूंज खपेंगे। साध समूह प्रसन्न फिराए जग, सत्र सवै अवलोक चपेंगे। मानव इंद्र गजेंद्र नरातप, जौन त्रिलोक को राज करेंगे। कोट इशनान गजादिक दान, अनेक स्वंबर साज बरेंगे। ब्रह्म महेश्वर बिसन सचिपत, अंत फसे जाम फास परेंगे। जे नर श्री पत के प्रस हैं पाग, ते नर फिर न देह धरेंगे। कहाँ पयो जो दो लोचन मूंद कै, बैठ रहे हो बक ध्यान लगायो। नाहत फिरियो लिए सात समुद्रन, लोक गयो प्रलोक गवायो। बास कियो बिख्यान सो बैठ कै, ऐसे ही ऐसे सो बैसो बितायो। साच कहो सुन लेहो सब, जिन प्रेम कियो तिन ही प्रभ पायो। काहू ले पाहन पूज धरयो सिर, काहू ले लिंग गरे लटकायो। काहू लख्यो हर अवाची दिशा में, काहू पशा कौ शीस निवायो। को बुतान को पूजत है पश, को मृतान को पूजन तायो। कूर क्रिया उर्ज्यो सब ही जग, श्री भगवान को भेद न पायो। कूर क्रिया उर्ज्यो सब ही जग, श्री भगवान को भेद न पायो। वाहिगुरु जी का खालसा, वाहिगुरु जी की फतेह। एक ओंकार श्री वाहिगुरु जी की फतेह। पातशाही दसवीं कवेओ बाच बेनती चौपाई, हमरी करो हाथ दय रक्षा। पूरन होए चित की इच्छा, तब चरणन मन रहे हमारा। अपना जान करो प्रत पारा, हमरे दुष्ट सबै तुम कावाओ। आप हाथ दय मोहे बचावाओ, सुखी बसै मोरो परिवारा। सेवक सिख सबै करतारा, मोर अच्छा निज कर दय करिया। सब बैरन को आज संग्रह, पूरन होए हमारी आशा। तोर भजन की रह प्यासा, तुम्हें शाड कोई अवर न त्याऊ। जो बर चाहूं सो तुम पे पाऊ। सेवक सिख हमारे तारिय है, चुन चुन सत्र हमारे मारिय है। आप हाथ दय मुझे उबरी है, मरण काल का त्रास निवरी है। हु जो सदा हमारे पच्छा, श्री अस तुज जो करे हो रक्षा। राख ले हो मोहे राखन हारे, साहिब संत सहाये प्यारे। दीन बंद दुष्टन के हंता, तुम हो पुरी चतुर्दश कंता। काल पाए ब्रह्मा बकतरा, काल पाए शिवजू अवतरा। काल पाए कर विष्णु प्रकाशा, सकल काल का किया तमाशा। जवन काल जोगी सेव कियो, वेद राज ब्रह्मा जो थियो। जवन काल सब लोक सुवारा, नमस्कार है ताहे हमारा। जवन काल सब जगत बनायो, देव दायत जशन उपजायो। आद अंत एक है अवतारा, सोई गुरु समझियो हमारा। नमस्कार तिस ही को हमारी, सकल प्रजा जिन आप सुवारी। सिवकन को शिव गुण सुख दियो, सत्रन को पल मोह बाद कियो। घट घट की अंतर की जानत, भले बुरे की पीर पछानत। चीटी ते कुंचर असथूला, सब पर कृपा दृष्ट कर फूला। संतन दुख पाए ते दुखी, सुख पाए साधन के सुखी। एक एक की पीर पछाना है, घट घट के पट पट की जाना। जब उदकर्क करा करतारा, प्रजा तरत तब देह अपारा। जब अकर्क करत हो कब हूँ, तुम मैं मिलत देह तह सब हूँ। जेते बदन श्रेष्ठ सब तारा, आप अपनी बूझ उचारा। तुम सब ही ते रहत निरालम, जानत बेद भेद अर आलम। निरंकार निर्विकार निरलंब, आद अनिल अनाद असंभ। ताका मूड उचारत भेदा, जाको पेव न पावत बेदा। ताको कर पाहन अनुमानत, महामूड काश भेद न जानत। महादेव कौ कहत सदा सेव, निरंकार का चीनत नह पेव। आप अपने बुध है जेती, बरनत भिन्न भिन्न तुह तेती।
तुमरा लखा न जाए पसारा, केह बिद सजा प्रथम संसारा, एकै रूप अनूप सरूपा, रंग भयो राव कही भूपा, अंडज जे रज सेतज कीने, उत पूज खान बहुर रच दीने। कहूं फूल राजा हवै बैठा, कहूं सिमट भयो संकर इकैठा, सगरी सृष्टि दिखाए अचंपव, आद जुगाद स्वरूप स्वयंभव। अब रक्षा मेरी तुम करो, सिख उबार असिख संगरो, दुष्ट जीते उठवत उत्पाता, सकल मलेश करो रण कहता। जी अस तो जे तव सरणी परे, तिनके दुष्ट दुख तो हवाय मरे, पुरख जवन पग परे ते हारे, तिनके तुम संकट सब टारे। जो कल को एक बार ते आय है, ताके काल निकट न है आय है, रक्षा होए ताहे सब काला, दुष्ट अरिष्ट तरे तत्काला, कृपा दृष्ट तन जाहे निहर हो, ताकि ताप तनक मोह हरे हो। रिद सिद्ध कर मोह सब होई, दुष्ट शाह शवाय सके न कोई, एक बार जिन तुम्हें संभारा, काल फास ते ताहे उबारा। जिन नर नाम तिहारो कहा, दारिद दुष्ट दोख ते रहा, खड़क के तुम्हें शरण तिहारी, आप हाथ दै लिहो उबारी, सर्ब ठौर मोह सहाई, दुष्ट दोख ते लिहो बचाई। कृपा करी हम पर जग माता, ग्रंथ करा पूर्ण सुबराता, केल बेख सकल देह को हरता, दुष्ट दोखियन को शय करता। श्री अस तुज जब भय दयाला, पूर्ण करा ग्रंथ तत्काला, मन बांश तो फल पावे सोई, दुख न तिसै व्यापत कोई अड़िल। सुने गुंग जो जाहे सुरस न पावई, सुने मूढ़ चित लाए चतुरता आवई, दुख दर्द पाओ निकट ना तिन नर के रहै, हो जो जाकी एक बार चौपाई को कहै। चौपाई संबत सत्तर है, सहस पणि जय, अर्ध सहस पुन तीन कहि जय। भाद्रव सुदी अष्टमी रविवारा, तीरथ तद्रव ग्रंथ सुधारा। सवैया पाए गहे जब ते तुमरे, तब ते को आंख तरे नहीं आन्यो। राम रहीम पुराण कुरान, अनेक कहे मत एक ना मान्यो। सिमरत शास्त्र वेद सब है, बहु भेद कहे हम एक ना जान्यो। श्री असपान कृपा तुमरी कर, मैं ना कहेओ सब तुहे बखान्यो। दोहरा सगल द्वार को शाडक है, गहे तुहारो द्वार, बाहे गहे की लाजे अस गोबिंद दास तुहार। सगल द्वार कौशाडक है, गहे तुहारो द्वार, बाहे गहे की लाजे अस गोबिंद दास तुहार। वाहिगुरु जी का खालसा, वाहिगुरु जी की फतेह। रामकली महला तीजा, आनंद एक ओंकार सतगुरु प्रसाद। आनंद भया मेरी माए, सतगुरु मैं पाया, सतगुरु ता पाया सहज सेती, मन वजियां वाधाइयां। राग रतन परवार परियां, शब्द गावन आईया, शब्दो ता गावो हरि केरा, मन जनी वसाया। कहे नानक आनंद हुआ, सतगुरु मैं पाया, ए मन मेरिया तू सदा रहो, हर नाले हर नाल रहो तू मन मेरे, दुख सब विसारणा। अंगीकार ओ करे तेरा कारज सब सुवारणा, सबना गलां समरथ स्वामी, सो क्यों मन हो विसारे। कहे नानक मन मेरे सदा रहो हर नाले, साचे साहिबा क्या नाही घर तेरा, घर ता तेरा सब किश है। जिस देह सो पावे सदा सिखत सलाह तेरी, नाम मन वसावे, नाम जिन कै मन वसया, वाजे शब्द कनेरे। कहे नानक सच्चे साहिब क्या नाही घर तेरा, साचा नाम मेरा आधारो, साच नाम आधार मेरा, जिन भुखा सब गवाइया, कर शांत सुख मन आए वसया, जिन इच्छा सब पुजाइया, सदा कुर्बान कीता गुरु विटहो, जिस दियां ए वडियाइया। कहे नानक सुनो संतो, शब्द तरहु प्यारो, साचा नाम मेरा आधारो। वाजे पंच शब्द तेत घर सुभागै, घर सुभागै शब्द वाजे, कला जेत घर धारिया, पंच दूत तुद वस कीते, काल कंटुक मारिया, तुर कर्म पाया तुद जिन कौसे, नाम हर कै लागे। कहे नानक तय सुख हुआ, तेत घर अनहद वाजे,
ਸਾਚੀ ਲਿਵੈ ਬਿਨ ਦੇਹਿਨ ਮਾਣੀ, ਦੇਹਿਨ ਮਾਣੀ ਲਿਵੈ ਬਾਜ ਜਹੋਂ ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜਹੋਂ ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੇ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੈ ਵਿਚਾਰਿਆ। ਇੱਕ ਭਰਮ ਭੂਲੇ ਫਿਰੈ ਦਹਿ ਦਿਸੋ, ਇੱਕ ਨਾਮ ਲਾਗ ਸੁਆਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਪਾਵੇ, ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ। ਆਵ ਉਹ ਸੰਤ ਪਿਆਰੇ ਹੋ, ਆਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਆਕਥ ਕੇਰੀ ਕਿਤ ਦੁਆਰੈ ਪਾਈਐ। ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵਹੁ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤ ਹੋ, ਕਥੇ ਹੋ ਆਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੋ, ਜਿਨ ਮੋਹ ਮੀਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੂ ਆਖ ਵਖਾਣ ਆਏ, ਆਖ ਹੈ ਤਾਂ ਵੇਖਾ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ, ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਣ ਆਇਆ, ਲਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹਾਂ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲ ਹੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾ ਹੇ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜੇਵ ਤੂੰ ਚਲਾਏ ਤਿਵੈ ਚੱਲੈ, ਜਿਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵਹੇ, ਜਿਸਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰੈ ਸੁਖ ਪਾਵਹੇ, ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ, ਇਹੋ ਤਿਨ ਕਹਿ ਮਨ ਵਸਿਆ, ਜਿਨ ਧੁਰ ਹੋ ਲਿਖਿਆ ਆਇਆ, ਇੱਕ ਫਿਰ ਹੈ ਕਨੇਰੇ ਕਰ ਹੈ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹਿ ਨਾਨਕ ਸ਼ਬਦ ਸੋਹੇਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੇ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਸਾ ਨਾ ਜਾਏ, ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ, ਸਹਿਸੈ ਜਿਉ ਮਲੀਣ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵਹੁ ਸ਼ਬਦ ਲਾਗਹੁ ਹਰ ਸਿਉ ਰਹੋ ਚਿਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ, ਜੀਉ ਮੈਲੇ ਬਾਰਹੁ ਨਿਰਮਲ, ਬਾਰਹੁ ਨਿਰਮਲ ਜੀਉ ਤਾਂ ਮੈਲੇ, ਤਿਨ ਜਨਮ ਜੂਐ ਹਾਰਿਆ।
ਇਹ ਤਿਸ਼ ਨਾ ਵਟਾਰੂ ਗਲਗਾ ਮਰਨ ਮਨ ਹੋਵੇ ਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣ ਹੈ ਨਾਹੀ ਫਿਰ ਹੈ ਜਿਉਂ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀ ਉਹ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਉਹ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨ ਸਾ ਸੱਚ ਸਮਾਣੀ ਜਨਮ ਰਤਨ ਜਿਨੇ ਖੱਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹੇ ਪਰਣੈ ਗੁਰ ਬਿਨ ਅਵਰ ਨਾ ਜਾਣੈ ਕੋਏ ਕਹੇ ਨਾਨਕ ਸੁਣ ਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰੂ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਬੇ ਕੀਆਂ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰੂ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਹੋ ਬਿਨ ਸਤਿਗੁਰੂ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੁ ਸੱਚੀ ਬਾਣੀ ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਹਰ ਜਾਹੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਬਾਝਾ ਹੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸੇਵ ਸਾਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ ਤਤੈ ਸਾਰ ਨ ਜਾਣੀ ਗੁਰੂ ਬਾਝਾ ਹੋ ਤਤੈ ਸਾਰ ਨ ਜਾਣੀ ਤਿਹੀ ਗੁਣੇ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨਹੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਇਹ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨਾਉ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਇਹ ਵਡਦਾਤਾ ਸੋ ਕਿਉਂ ਮਨਹੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਇਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਅਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣ ਜਾਰਾ ਹਰ ਰਾਸ ਮੇਰੀ ਮਨ ਵਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਖਟੇ ਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ
ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਤੂੰ ਆਨ ਰਾਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੇ ਜੇ ਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਆਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਤੂ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਤੂ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਤੂ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿਓ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ ਅਨ ਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਤਹਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸੱਚੈ ਸੁਣਨੇ ਨੂੰ ਪਠਾਏ ਸੱਚੈ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚੈ ਸੁਣਨੇ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇਕ ਨਾ ਦਸਵਾਂ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਵਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰ ਹੈ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ

ਹੈ ਸਦਾ ਸੱਚ ਧਿਆਵਹੇ। ਸੱਚੋ ਧਿਆਵੈ ਜਾ ਤੁਦ ਭਾਵੈ ਗੁਰਮੁਖ ਜਿਨਾ ਬੁਝਾਵਹੇ। ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੇ। ਕਹੈ ਨਾਨਕ ਸੱਚ ਸੋਹੇਲਾ ਸੱਚੈ ਕਰ ਗਾਵਹੇ। ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪੇ ਉਤਰੇ

ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ

ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਨਾਮ ਚਿਤ ਆਵੈ, ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਬੂੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ, ਸੱਚੇ ਪਿਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਗੁਰਗੱਦੀ ਤੇ ਵਿਰਾਜਮਾਨ ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀਆਂ ਕਾ ਕੋਟਾਨ ਕੋਟ ਧੰਨਵਾਦ। ਸ਼ੁਕਰ ਹੈ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੋਂ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਰਹੇ ਹੋ। ਸਤਿਗੁਰੂ ਜੀ, ਆਪ ਜੀਆਂ ਦੀ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ। ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸੈਨ ਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਦੇ ਵਿੱਚ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਏ। ਮਹਾਰਾਜ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦਾ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰੋ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ। ਮਹਾਰਾਜ ਜੀ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਕਰੋ ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਦੇ ਵਿੱਚ ਨਾਮ ਦਾ ਪ੍ਰਗਾਸ਼ ਕਰਨਾ, ਦੁੱਖਾਂ ਦਾ ਨਾਸ ਕਰਨਾ, ਬੱਚਿਆਂ ਨੂੰ ਤੰਦਰੁਸਤੀ ਵਿੱਦਿਆ ਦਾ ਦਾਨ ਆਪਣੇ ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ। ਮਹਾਰਾਜ ਜੀ ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਮਹਾਰਾਜ ਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਮਹਾਰਾਜ ਜੀ ਸਤਸੰਗਤ ਦੇ ਨਾਲ ਅਰਦਾ ਲੈਣਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਰ ਕਰਦੇ ਟਹਿਲੀਆਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ, ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ, ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਜੀ ਸ਼ੁਕਰ ਹੈ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਆਪਣੀ ਯਾਦ ਬਖਸ਼ਿਸ਼ ਕਰਨੀ। ਮਹਾਰਾਜ ਜੀ ਆਪ ਜੀਆਂ ਦੀ ਮਹਾਰਾਜ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਸਤਿਗੁਰੂ ਜੀ ਜਿਨ੍ਹਾਂ ਭੰਡਾਰਿਆਂ ਵਿੱਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਮਹਾਰਾਜ ਜੀ ਮਿਹਰ ਭਰਿਆ ਹੱਥ ਰੱਖਣਾ।
करो कृपा पावन पवित्र हुक्मनामे बख्शिश करके सतगुरु जी अगले दीवान सजाउण दी आग्या बख्शिश करो सही गुरमुख प्यारे मिलो जिन्हां दे मिलिया आप जिया का नाम चेते आवै नानक नाम चढ़दी कला तेरे भाणे सरबत दा भला वाहिगुरु जी का खालसा वाहिगुरु जी की फतेह दोहरा आ गया भई अकाल की पबै चलायो पंथ सब सिख

ਸ੍ਰੀ ਵਾਹਿਗੁਰੂ ਸਾਹਿਬ ਜੀ ਪਤਿਤ ਉਦਾਰਣ ਸਤਿਗੁਰ ਮੇਰਾ ਮੋਹਿ ਤਿਸ ਕਾ ਪਰਵਾਸਾ।

ਵਾਹਿਗੁਰੂ ਜੀ ਕੀ ਫਤਿਹ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਖਾਲਸਾ ਸਾਹਿਬ ਸੰਗਤ ਜੀ, ਸਤਿਗੁਰੂ ਜੀ ਕਿਰਪਾ ਕਰਨ ਆਪ ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਦੇ ਕੇ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਇਸ ਜੀਵਨ ਨੂੰ ਸਫਲਿਆਂ ਕਰ ਦੇਣ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਕੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

0: ਨਾਨਕ ਸੱਚ ਧਿਆਇਨ ਸੱਚ ਜੋ ਮਰਜ ਮੈਂ ਸੋ ਕੱਚ ਨਾ ਕੱਚ ਮਹਲਾ ਪਹਿਲਾ।
1: ਵੱਡੀ ਵਡਿਆਈ ਦਾ ਵੱਡਾ ਨਾਉ, ਵੱਡੀ ਵਡਿਆਈ ਦਾ ਸੱਚ ਨੇ ਆਉ, ਵੱਡੀ ਵਡਿਆਈ ਜਾਣੇ ਚਲਥਾ, ਵੱਡੀ ਵਡਿਆਈ ਜਾਣਿਆ ਲਾਓ, ਵੱਡੀ ਵਡਿਆਈ ਬੁਝੇ ਸਭ ਪਾਓ, ਵੱਡੀ ਵਡਿਆਈ ਜਾਂ ਪੁੱਛਣਾ ਦਾਓ, ਵੱਡੀ ਵਡਿਆਈ ਜਾਂ ਆਪੇ ਆਪ। ਨਾਨਕ ਕਾਰਨ ਕਥਨੀ ਜਾਏ, ਕੀਤਾ ਕਰਨਾ ਸਰਬ ਰਜਾਏ।

0: ਨਾ ਗਲੇ ਕਾਉਂਦੀ ਹੈ ਕਥਾ ਕਰੜਾ ਸਾਰ ਕਰਮ ਮਿਲੇ ਤਾਂ ਪਾਈ ਹੈ ਹੋਰ ਹਿਕਮਤ ਹੁਕਮ ਖੁਆਰ ਪੌੜੀ
1: ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਤੇ ਜੀ ਬਹੁਤੇ ਜਨਮ ਭਰਨਾ ਤਾਂ ਸਤ

ਪਰਮ ਸਨਮਾਨ ਯੋਗ ਗੁਰੂ ਪਿਆਰੇ ਖਾਲਸਾ ਜੀਓ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਦੀ ਵਾਰ ਦੇ ਕੀਰਤਨ ਦੇ ਨਾਲ ਆਪ ਜੁੜ ਬੈਠੇ ਸਭ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਡਾ ਤੁਹਾਡਾ ਗਾਵਿਆ ਸੁਣਿਆ ਥਾਂ ਪਾ ਦੇਣ ਸਤਿਗੁਰੂ ਇਸੇ ਤਰ੍ਹਾਂ ਸਭਨਾਂ ਨੂੰ ਆਪਣੇ ਦਰ ਘਰ ਦੇ ਨਾਲ ਜੋੜੀ ਰੱਖਣ ਸਭਨਾਂ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਬਣਾਈ ਰੱਖਣ ਸੋ ਆਓ ਹੁਣ ਸਮਾਂ ਹੋ ਰਿਹਾ ਅੱਜ ਦੇ ਮੁੱਖ ਵਾਕ ਦੇ ਵਿਚਾਰ ਦਾ ਸਤਿਕਾਰ ਯੋਗ ਗਿਆਨੀ ਪਰਮਜੀਤ ਸਿੰਘ ਜੀ ਆਪ ਜੀਆਂ ਨੂੰ ਅੱਜ ਦੇ ਮੁੱਖ ਵਾਕ ਦੀ ਕਥਾ ਸਰਵਣ ਕਰਾਉਣਗੇ ਜੀ ਦੱਸ ਰਿਹਾ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਦੋਏ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਪੀ ਸਚ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹੱਥ ਦੇ ਰੱਖ ਆਪਣੇ ਕੋ ਸਾਸ ਸਾਸ ਪ੍ਰਤ ਪਾਲੈ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਇ ਧਨ ਹਮਾਰਾ ਮੀਤ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕੋ ਪ੍ਰਭ ਪੂਰਨ ਪੈਜਰ ਖਾਈ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਾਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇਕ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਬੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰ ਖੁਵਾ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖੁਤੁਵੈ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਮ ਨ ਜਾਨਾ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਮ ਨ ਜਾਨਾ ਸੰਤ ਸੰਗਤ ਰਾਮ ਹਿਰਦਾ ਬਸਾਈ ਰਹਾਓ ਹਨੂਮਾਨ ਸਰ ਗਰੁੜ ਸੁਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਬੇਦ ਅਰ ਸਿਮ੍ਰਤ ਪੁਰਾਨਾ ਕਮਲਾ ਪਤ ਕਵਲਾ ਨਹੀਂ ਜਾਨਾ ਕਹੇ ਕਬੀਰ ਸੋ ਭਰਮੈ ਨਾਹੀ ਪਗ ਲਗ ਰਾਮ ਰਹਿ ਸਰ ਨਾਹੀ कहे कबीर सो भरम नाही, पग लग राम रह सरनाही। वाहिगुरु जी का खालसा, वाहिगुरु जी की फतेह। जुगो जुग अटल, तन तन साहिब श्री गुरु ग्रंथ साहिब महाराज जी की पावन हजूरी अंदर जड़ बैठी अति सत्कारयोग साध संगत जीओ, वड्या भागां वाले हो, रोजाना अमृत वेड़े अपने रजीवियां विचों कुछ समा कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो। जिस मनुखा जन्म बारे धन गुरु रामदास महाराज जी ने आसा की वार विच बोल कहे ने, जिनी ऐसा हर नाम न चेतियो से काहे जग आए राम राजे, एह मानस जन्म दुलंभ है, नाम बिना बिरथा सब जाए। हुण वत्ता है हर नाम न बीजियो, अगे भुखा क्या खाए, मन मुखा नू फेर जन्म है नानक हर पाए। जिस मनुखा जन्म बारे मेरे धन गुरु नानक साहब महाराज जी ने बोल कहने, रैन गवाई सोई कै दिवस गवाया खाए, हीरे जैसा जन्म है कौड़ी बदले जाए। हीरिया वर्गा बेशुमार कीमती जन्म जे संगत ना कीती, नाम ना जपिया ते व्यर्थ चला जाएगा। ऐसे अमौलिक मनुखा जन्म नू तुसी सफला करन वास्ते रोजाना बड़े प्रेम श्रद्धा भावना सत्कार दे नाल सतगुरां दी पावन गोद विच संगत विच जुड़ बैठते हो। अज भी सतगुरां बख्शिश कीती अमृत वेले आप जीआं ने बड़े प्यार सत्कार दे नाल संपूर्ण आसा की वार दे शब्द कीर्तन सत्कार जो भाई साहब भाई सतनाम सिंह जी गुरदासपुर वाले उन्हां दे जथे पासों सरवण कीता है। समा होया इस पावन अस्थान ते गुर शब्द विचार दा। अज अमृत वेले मेरे सतगुरु धन गुरु ग्रंथ साहिब महाराज जी ने इस पावन अस्थान ते प्रकाशमान होके जो सानू हुक्म दी दात बख्शिश कीती है, ओ पावन हुक्म श्रोमणी भगत कबीर साहब जी महापुरख दी रसना तो उचारण कीता होया ए पावन शब्द राग तनासरी धन गुरु ग्रंथ साहिब महाराज जी दे 691 अते 92 अंग ते सबायमान है। आओ गुरमुखो अज भगत साहिबान जी ने साढ़े ते की बख्शिश रहमतां कीतियां ने। विचार दी आरंभता तो पहला एक वारी मन बिरतियां जरूर एकागर कर लईए। रसना दी पवित्रता वास्ते मन दी एकाग्रता वास्ते एक वारी करो कृपा दियो असीस ते आखो जी सतनाम श्री वाहिगुरु साहिब जी, फिर बख्शिश करो ते आखो जी सतनाम श्री वाहिगुरु साहिब जी। शब्द दी आरंभता भगत साहिबान जी ने इतों कीती राग तनासरी बाणी भगत कबीर जी की। सदके जाइए धन गुरु अर्जुन साहब महाराज जी तो बाणी के बहुत। जदों गुरु साहिबाना की बाणी लिखी है ना गुरु नानक साहब महाराज जी तो लैके धन गुरु रामदास महाराज तक, उस तो बाद अपनी बाणी, जदों अपनी बाणी दर्ज कीती है ना उत्थे सतगुरां ने महला शब्द वरते। महला पहला, महला दूजा, महला तीजा, महला चौथा ते महला पंजवा ना नहीं वरत्या। पर किन्ना अदब बाणी दा भगत साहिबाना दा धन गुरु अर्जुन साहब महाराज जी करदे पए ने। जदों भगतां दी बाणी लिखण दी गल आई ते उत्थे उचेचे तौर ते किन्ना सत्कार दे नाल ਉਹਨਾਂ ਦਾ ਨਾਮ ਲੈ ਕੇ ਬਾਣੀ ਲਿਖੀ। ਆ ਸਿਰਲੇਖ ਪੜ੍ਹੋਗੇ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆ ਸ਼ਬਦ ਪੜ੍ਹੋਗੇ, ਬਕਾਇਦਾ ਉੱਪਰ ਭਗਤ ਕਬੀਰ ਸਾਹਿਬ ਜੀ ਦਾ ਨਾਂ ਲਿਖਿਆ ਤੇ ਨਾਲ ਜੀ ਸ਼ਬਦ ਲਾਇਆ। ਇਹਨਾਂ ਮਾਣ ਮੇਰੇ ਸਤਿਗੁਰੂ ਦੇ ਸਕਦੇ ਨੇ ਕਿਸੇ ਨੇ, ਤੇ ਤੁਸੀਂ ਭਗਤ ਸਾਹਿਬਾਨਾਂ ਦਾ ਜੀਵਨ ਪੜ੍ਹ ਕੇ ਵੇਖੋ। ਭਗਤ ਕਬੀਰ ਸਾਹਿਬ ਜੀ, ਭਗਤ ਰਵਿਦਾਸ ਸਾਹਿਬ ਜੀ, ਉਸ ਵੇਲੇ ਬ੍ਰਹਮਣਵਾਦ ਨੇ ਇਹਨਾਂ ਨੂੰ ਨੀਵੀਂ ਜਾਤ ਵਾਲਾ ਆਖਿਆ ਸੀ। ਕੋਈ ਇਹਨਾਂ ਨੂੰ ਬੁਲਾ ਕੇ ਕੁਛ ਨਹੀਂ ਸੀ, ਕੋਈ ਸਤਿਕਾਰ ਨਹੀਂ ਸੀ ਦਿੰਦਾ, ਕੋਈ ਮਾਣ ਨਹੀਂ ਸੀ ਦਿੰਦਾ। ਸਦਕੇ ਜਾਈਏ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਤੁਸੀਂ ਜਾਤ ਨਹੀਂ ਵੇਖੀ, ਤੁਸੀਂ ਇਨਸਾਨੀਅਤ ਵੇਖੀ ਹੈ, ਉਹਨਾਂ ਦੇ ਗੁਣਾਂ ਨੂੰ ਵੇਖਿਆ ਤੇ ਕਿੰਨੇ ਪਿਆਰ ਦੇ ਵਿੱਚ ਭੇਜ ਕੇ ਮਹਾਰਾਜ ਜੀ ਨੇ ਬਚਨ ਲਿਖੇ ਨੇ। ਰਾਗ ਤਨਾਜ਼ਰੀ ਬਾਣੀ ਭਗਤ ਕਬੀਰ ਜੀ ਕੀ, ਨਾਮ ਲਿਖਿਆ, ਜੀ ਸ਼ਬਦ ਲਿਖਿਆ, ਛੋਟਾ ਮੂਲ ਮੰਤਰ ਦਰਜ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ, ਓਅੰਕਾਰ ਸਰਬ ਵਿਆਪਕ ਹੈ, ਸਾਰੀ ਜਗ੍ਹਾ ਤੇ ਹਾਜ਼ਰ ਨਾਜ਼ਰ ਹੈ, ਸਤਿਗੁਰ ਪ੍ਰਸਾਦ। ਬੰਦਿਆ ਜੇ ਇੱਕ ਤੱਕ ਪਹੁੰਚਣਾ ਚਾਹੁੰਦਾ ਤੇ ਸਤਿਗੁਰੂ ਦੀ ਕਿਰਪਾ ਲੈਣੀ ਪਏਗੀ। ਗੁਰੂ ਹੈ ਜਿਹੜਾ ਇੱਕ ਪਰਮਾਤਮਾ ਤੱਕ ਤੈਨੂੰ ਪਹੁੰਚਾ ਸਕਦਾ ਹੈ। ਤਾਂ ਹੀ ਮਹਾਰਾਜ ਨੇ ਬਚਨ ਕਿਹਾ ਸੀ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ, ਹਰ ਨਾਮੋ ਮੰਤਰ ਦਰੜਾਹਿੰਦਾ ਕੱਟੇ ਹੋਮੇ ਰੋਗ, ਨਾਨਕ ਸਤਿਗੁਰੂ ਤਿੰਨਾ ਮਿਲਾਇਆ ਜਿਨ ਤੁਰੇ ਪਿਆ ਸੰਜੋਗ। ਵਿਚੋਲਾ ਹੈ ਗੁਰੂ ਕਿਹਦਾ, ਮਨੁੱਖ ਦਾ ਤੇ ਪਰਮਾਤਮਾ ਦਾ। ਪਰਮਾਤਮਾ ਤੱਕ ਪਹੁੰਚਾਉਣ ਵਾਲਾ ਵਿਚੋਲਾ ਹੈ ਉਹ ਮੇਰੇ ਸਤਿਗੁਰੂ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਪਹਿਲੀ ਪੰਗਤੀ ਸਨਕ ਸਨੰਦ ਮਹੇਸ਼ ਸਮਨ, ਸੇਖ ਨਾਗ ਤੇਰੋ ਮਰ ਮਨਾ ਜਾਨ। ਇਹਦਾ ਕੇਂਦਰੀ ਭਾਵ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਹੇ ਰਾਮ, ਹੇ ਅੱਲਾ, ਹੇ ਖੁਦਾ, ਹੇ ਪਰਮਾਤਮਾ, ਅੱਜ ਤੱਕ ਕਿਸੇ ਨੇ ਵੀ ਤੇਰਾ ਅੰਤ ਨਹੀਂ ਪਾਇਆ। ਅੰਤ ਪਾਉਣ ਦੇ ਭਾਵ ਹੁੰਦੇ ਨੇ ਪਰਮਾਤਮਾ ਨੂੰ ਪ੍ਰੋਪਰ ਤੌਰ ਤੇ ਬਿਆਨ ਕਰਦੇ। ਜਿਹੜਾ ਪਰਮਾਤਮਾ ਕਰੋੜਾਂ ਬ੍ਰਹਿਮੰਡਾਂ ਨੂੰ ਬਣਾਉਣ ਵਾਲਾ, ਜਿਹੜਾ ਪਰਮਾਤਮਾ 84 ਲੱਖ ਜੂਨਾਂ ਪੈਦਾ ਕਰਨ ਵਾਲਾ, ਜਿਹੜਾ ਪਰਮਾਤਮਾ ਸਾਰਿਆਂ ਦੀ ਸੰਭਾਲ ਕਰਨ ਵਾਲਾ, ਏਡਾ ਵੱਡਾ ਸਿਸਟਮ, ਏਡਾ ਵੱਡਾ ਆਕਾਸ਼ ਜਿਹਦਾ ਅੱਜ ਤੱਕ ਵਿਗਿਆਨ ਨੇ ਅੰਤ ਨਹੀਂ ਪਾਇਆ, ਕਿਵੇਂ ਪਰਮਾਤਮਾ ਸਾਰੇ ਸਿਸਟਮ ਨੂੰ ਸੰਭਾਲ ਲਿਆ ਏਡੇ ਵੱਡੇ ਪਰਮਾਤਮਾ ਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਅੱਜ ਤੱਕ ਕਿਸੇ ਨੇ ਅੰਤ ਨਹੀਂ ਪਾਇਆ, ਪ੍ਰੋਪਰ ਤੌਰ ਤੇ ਉਹਨੂੰ ਕੋਈ ਜਾਣ ਨਹੀਂ ਸਕਿਆ, ਕਿੱਡਾ ਕੁ ਵੱਡਾ ਹੈ, ਕਿੱਡਾ ਕੁ ਮਹਾਨ ਹੈ, ਕਿਵੇਂ ਉਹ ਸਾਰੇ ਬ੍ਰਹਿਮੰਡਾਂ ਨੂੰ ਸੰਭਾਲ ਰਿਹਾ ਹੈ। ਸਨਕ ਸਨੰਦ, ਵੇਖੋ ਆਮ ਬੰਦੇ ਦੀ ਗੱਲ ਨਹੀਂ ਕੀਤੀ, ਸਨਕ ਤੇ ਸਨੰਦ ਇਹ ਦੋ ਦੇਵਤੇ ਨੇ, ਪਤਾ ਕੌਣ ਨੇ, ਬ੍ਰਹਮਾ ਦੇ ਪੁੱਤਰ ਨੇ, 4 ਪੁੱਤਰ ਨੇ ਬ੍ਰਹਮਾ ਦੇ, ਤੇ ਭਗਤ ਕਬੀਰ ਸਾਹਿਬ ਨੇ ਉਹਨਾਂ ਦਾ ਬਕਾਇਦਾ ਨਾਮ ਵੀ ਲਿਖਿਆ, ਸਨਕ ਸਨੰਦ ਸਨਾਤਨ ਤੇ ਸਨਤ ਕੁਮਾਰ। ਹੁਣ ਬ੍ਰਹਮਾ ਮਹਾਨ ਦੇਵਤਾ ਹੈ, ਉਹਦੇ ਦੇ ਪੁੱਤਰ ਵੀ ਦੇਵਤੇ ਨੇ। ਭਗਤ ਕਬੀਰ ਸਾਹਿਬ ਨੇ ਆਮ ਬੰਦੇ ਤੋਂ ਸ਼ੁਰੂਆਤ ਨਹੀਂ ਕੀਤੀ, ਦੇਵਤਿਆਂ ਤੋਂ ਸ਼ੁਰੂਆਤ ਕੀਤੀ। ਕਹਿਣ ਲੱਗੇ, ਹੇ ਪਰਮਾਤਮਾ, ਸਨਕ ਸਨੰਦ, ਬ੍ਰਹਮਾ ਦੇ ਦੋ ਪੁੱਤਰ ਸਨਕ ਜੀ ਤੇ ਸਨੰਦ ਜੀ, ਕਹਿਣ ਲੱਗੇ ਉਹਨਾਂ ਨੇ ਵੀ ਤੇਰਾ ਅੰਤ ਨਹੀਂ ਪਾਇਆ। ਮਹੇਸ਼, ਮਹੇਸ਼ ਕਹਿੰਦੇ ਨੇ ਸ਼ਿਵ ਜੀ, ਸਮਾਨਾ ਸਮਾਨਾ ਕਹਿੰਦੇ ਨੇ ਬਰਾਬਰ, ਇਹਨਾਂ ਵਰਗੇ ਹੋਰ ਜਿਹੜੇ ਬਰਾਬਰ ਨੇ, ਮਹਾਨ ਦੇਵਤੇ ਨੇ, ਉਹਨਾਂ ਨੇ ਵੀ ਤੇਰਾ ਅੰਤ ਨਹੀਂ ਪਾਇਆ, ਪ੍ਰੋਪਰ ਤੌਰ ਤੇ ਤੈਨੂੰ ਬਿਆਨ ਨਹੀਂ ਕਰ ਸਕੇ, ਸੇਖ ਨਾਗ ਤੇਰੋ ਮਰਮ ਨਾ ਜਾਣਾ। ਤੁਸੀਂ ਹਿੰਦੁਸਤਾਨ ਦੀ ਧਰਤੀ ਤੇ ਸਨਾਤਨ ਧਰਮ ਦਾ ਇਤਿਹਾਸ ਪੜ੍ਹ ਕੇ ਵੇਖੋ, ਉਹਨਾਂ ਨੇ ਲਿਖਿਆ ਹੈ ਵੀ ਇੱਕ ਸ਼ੇਖ ਨਾਗ ਜਿਹੜਾ ਨਾ ਸੱਪ ਹੈ, ਸੱਪਾਂ ਦਾ ਰਾਜਾ ਹੈ, ਕਹਿਣ ਲੱਗੇ ਉਹਦੇ 1000 ਫਣ ਨੇ, ਫਣ ਇੱਕ ਫਣ ਵਾਲਾ ਸੱਪ ਹੈ ਨਾ, ਉਹਦੀਆਂ 1000 ਫਣ ਨੇ ਤੇ 1000 ਹੀ ਉਹਦੀਆਂ ਜ਼ਬਾਨਾਂ, ਮਨੋਤ ਹੈ ਸਨਾਤਨ ਧਰਮ ਵਾਲੇ, ਏਡਾ ਵੱਡਾ ਸੱਪ, ਇੰਨੀਆਂ ਜ਼ਬਾਨਾਂ ਤੇ ਪਰਮਾਤਮਾ ਦੇ ਇੰਨੇ ਨਾਮ ਦੇ ਨਾਲ ਉਹਨਾਂ ਦਾ ਮੰਨਣਾ ਹੈ ਵੀ ਪਰਮਾਤਮਾ ਦਾ ਆਰਾਧਨ ਕਰਦਾ, ਉਹਨੂੰ ਯਾਦ ਕਰਦਾ, ਪਰ ਅੱਜ ਤੱਕ ਨਾ ਤੇ ਬ੍ਰਹਮਾ ਦੇ ਪੁੱਤਰ ਨੇ, ਨਾ ਸ਼ਿਵਜੀ ਹੋਣਾ ਨੇ, ਤੇ ਨਾ ਸ਼ੇਖ ਨਾਗ ਵਰਗਿਆਂ ਨੇ ਪਰਮਾਤਮਾ ਦਾ ਅੰਤ ਲੱਭਿਆ ਜੀ, ਅੰਤ ਨਹੀਂ ਪਾ ਸਕੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਮਾਣ ਦੋ ਚਾਰ ਮੈਂ ਆਪ ਸੰਗਤਾਂ ਨਾਲ ਸਾਂਝੇ ਕਰਨੇ ਨੇ। ਜਦੋਂ ਤੁਸੀਂ ਸ੍ਰੀ ਰਾਗ ਦਾ ਸ਼ਬਦ ਪੜੋਗੇ ਨਾ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਪਹਿਲਾ ਰਾਗ ਹੈ, 31 ਰਾਗਾਂ ਵਿੱਚ ਬਾਣੀ ਹੈ। ਪਹਿਲਾਂ ਜਪਜੀ ਸਾਹਿਬ ਦੀ ਬਾਣੀ ਲਿਖੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, ਫਿਰ ਰੈਰਾ ਸਾਹਿਬ ਦੇ ਕੋਈ ਸ਼ਬਦ ਨੇ, ਫਿਰ ਸੋਲਾ ਸਾਹਿਬ ਦੀ ਬਾਣੀ ਹੈ। ਉਸ ਤੋਂ ਬਾਅਦ ਜਦੋਂ ਪਹਿਲਾ ਰਾਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸ਼ੁਰੂਆਤ ਕੀਤੀ ਨਾ, ਤੇ ਸ੍ਰੀ ਰਾਗ ਹੈ। ਸ੍ਰੀ ਰਾਗ ਦਾ ਪਹਿਲਾ ਸ਼ਬਦ ਆਉਂਦਾ ਹੈ, ਮੋਤੀ ਤਾਂ ਮੰਦਰ ਉਸ ਹੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੁਲਾ ਵਿਸਰੈ ਤੇਰਾ ਚੇਤਨਾ ਵੀ ਨਾ। ਇਹ ਪਹਿਲਾ ਸ਼ਬਦ ਹੈ। ਉਸ ਤੋਂ ਬਾਅਦ ਇੱਕ ਸ਼ਬਦ ਆਉਂਦਾ ਸ੍ਰੀ ਰਾਗ ਦੇ ਵਿੱਚ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ। ਉਹਦੇ ਚਾਰ ਪਦੇ ਨੇ ਤੇ ਚਾਰਾਂ ਪਦਿਆਂ ਦੇ ਵਿੱਚ ਮਹਾਰਾਜ ਜੀ ਨੇ ਉਸ ਇੱਕ ਪਰਮਾਤਮਾ ਦੇ ਗੁਣਾਂ ਦੇ ਅੰਤ ਪਾਉਣ ਦਾ ਜ਼ਿਕਰ ਕੀਤਾ। ਉਹ ਕਹਿੰਦੇ ਬੰਦਾ ਦੇ ਤੇ ਕਿੰਨੀ ਕੁ ਵੈਲਿਊ, ਅੱਜ ਬੰਦਾ ਸੰਸਾਰ ਵਿੱਚ ਜਨਮ ਲੈਂਦਾ, ਕੋਈ 70 ਵਰੇ ਜੀ ਜਾਂਦਾ, ਕੋਈ 100 ਸਾਲ ਤੱਕ ਜੀ ਜਾਂਦਾ, ਕੋਈ ਬਹੁਤ ਵੱਡੀ ਛਾਲ ਮਾਰੇਗਾ 105, 106, 110। ਪਰ ਅੱਜ ਕੱਲ੍ਹ ਵੇਖੋ ਜਿਹੋ ਜਿਹੀਆਂ ਸਾਡੀਆਂ ਖੁਰਾਕਾਂ ਨੇ, ਜਿਹੋ ਜਿਹੀ ਸਾਡੀ ਐਕਸਰਸਾਈਜ਼, ਇਹ ਬੰਦਾ 80-90 ਤੱਕ ਮਸਾ ਹੀ ਪਹੁੰਚਦਾ। ਮਹਾਰਾਜ ਕਿਰਪਾ ਕਰੇ, ਸਭ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨ, ਮਹਾਰਾਜ ਲੰਬੀਆਂ ਉਮਰਾਂ ਕਰਨ। ਪਰ ਹਜ਼ੂਰ ਨੇ ਵੇਖੋ ਪ੍ਰਮਾਣ ਕਿੱਡਾ ਕਮਾਲ ਦਾ ਦਿੱਤਾ ਜੀ ਪਰਮਾਤਮਾ ਦੇ ਅੰਤ ਬਾਰੇ। ਉਹ ਕਹਿੰਦੇ ਨੇ, ਹੇ ਪਰਮਾਤਮਾ, ਜੇ ਕਿਸੇ ਬੰਦੇ ਦੀ ਉਮਰ 100 ਸਾਲ ਨਹੀਂ, 200 ਸਾਲ ਨਹੀਂ, 1000 ਸਾਲ ਨਹੀਂ, ਕਹਿਣ ਲੱਗੇ ਕਰੋੜਾਂ ਸਾਲ ਬੰਦੇ ਦੀ ਉਮਰ ਹੋ ਜਾਏ, ਕਰੋੜਾਂ ਸਾਲ, ਤੇ ਕਹਿਣ ਲੱਗੇ ਕਰੋੜਾਂ ਸਾਲ ਉਮਰ ਹੋਣ ਦੇ ਬਾਅਦ ਉਹ ਫਿਰ ਕਹਿਣ ਲੱਗੇ ਨਾ ਉਹਨੂੰ ਕਿਸੇ ਖਾਣ ਦਾ ਪ੍ਰਬੰਧ ਕਰਨਾ ਪਵੇ, ਨਾ ਪੀਣ ਦਾ, ਕਿਉਂਕਿ ਅੱਜ ਆਪਾਂ ਬੰਦੇ ਦੀ ਜਦੋਂ ਐਕਟੀਵਿਟੀ ਵੇਖਦੇ ਹਾਂ, ਸਵੇਰ ਤੋਂ ਲੈ ਕੇ ਬੰਦਾ ਸ਼ਾਮ ਤੱਕ ਭੱਜ ਦੌੜ ਕਰਦਾ, ਕਾਹਦੇ ਵਾਸਤੇ, ਰੋਜੀ ਰੋਟੀ ਕਮਾਉਣ ਵਾਸਤੇ, ਆਪਣੇ ਬੱਚਿਆਂ ਦੀ, ਪਰਿਵਾਰ ਦੀ ਪਰਵਰਿਸ਼ ਕਰਨ ਵਾਸਤੇ, ਆਪਣੀ ਸੰਭਾਲ ਕਰਨ ਵਾਸਤੇ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਕੋਈ ਇਹੋ ਜਿਹਾ ਮਨੁੱਖ ਹੋਵੇ ਜਿਹੜਾ ਪਰਮਾਤਮਾ ਦੇ ਗੁਣਾਂ ਦਾ ਅੰਤ ਪਾਉਣ ਵਾਸਤੇ ਤੁਰ ਪਏ। ਕਹਿਣ ਲੱਗੇ ਉਹਨੂੰ ਰੋਜੀ ਰੋਟੀ ਕਮਾਉਣ ਦੀ ਕੋਈ ਫਿਕਰ ਨਾ ਆਵੇ, ਉਹਦਾ ਜਿਹੜੀ ਰੋਜੀ ਰੋਟੀ ਨੇ ਨਾ, ਉਹ ਪਵਣ ਬਣ ਜੇ, ਪਵਣ, ਪਵਣ ਦੇ ਵਿੱਚੋਂ ਆਹਾਰ ਮਿਲ ਜੇ। ਪਵਣ ਕਹਿੰਦੇ ਨੇ ਹਵਾ ਨੂੰ, ਹਵਾ ਦੇ ਵਿੱਚੋਂ ਬੰਦਾ ਆਕਸੀਜਨ ਲੈਂਦਾ ਨਾ, ਆਕਸੀਜਨ ਲਈ ਤੇ ਸਰੀਰ ਚੱਲਦਾ। ਪਰ ਜਿਹੜੇ ਮਹਾਂਪੁਰਖ ਬੰਦਗੀ ਕਰਨ ਵਾਲੇ ਨੇ ਨਾ, ਉਹ ਇਹੋ ਜਿਹੀ ਅਵਸਥਾ ਵਿੱਚ ਪਹੁੰਚ ਜਾਂਦੇ ਨੇ, ਇੱਕ ਦਿਨ ਸਿਮਰਨ ਕਰ ਕਰਕੇ ਉਹ ਬਾਹਰਲਾ ਭੋਜਨ ਨਾ ਵੀ ਮਿਲੇ ਨਾ ਉਹਨਾਂ ਨੂੰ, ਉਹਨਾਂ ਦਾ ਗੁਜ਼ਾਰਾ ਹੋ ਜਾਂਦਾ, ਕਿਉਂਕਿ ਉਹਨਾਂ ਦੀ ਪਵਣ ਹੀ ਆਹਾਰ ਬਣ ਜਾਂਦੀ। ਹੁਣ ਜਿਹੜੇ ਜੋਗੀ ਨੇ ਨਾ, ਜੋਗੀ, ਤੁਸੀਂ ਇਹਨਾਂ ਦਾ ਇਤਿਹਾਸ ਪੜ੍ਹ ਕੇ ਵੇਖੋ, ਇਹ ਤੇ ਸੁਮੇਰ ਪਰਬਤ ਤੇ ਰਹਿੰਦੇ ਸਨ, ਜੰਗਲਾਂ ਵਿੱਚ ਰਹਿੰਦੇ ਸਨ, ਕੁਝ ਫਲ ਫਰੂਟ ਮਿਲ ਗਿਆ ਤੇ ਖਾ ਲਿਆ, ਜਦੋਂ ਸੁਮੇਰ ਪਰਬਤ ਤੇ ਜਾਣਾ ਉੱਥੇ ਕੁਝ ਵੀ ਨਾ ਮਿਲਣਾ। ਪਰ ਇਹ ਇੰਨਾ ਲਵਰੇਜ ਸਨ ਇਬਾਦਤ ਬੰਦਗੀ ਦੇ ਵਿੱਚ, ਇੱਕ ਦਿਨ ਅਵਸਥਾ ਇਹੋ ਜਿਹੀ ਆ ਜਾਂਦੀ, ਇਹ ਇਹਨਾਂ ਚੀਜ਼ਾਂ ਤੋਂ ਉੱਚੇ ਉੱਠ ਪੈਂਦੇ ਨੇ। ਮਹਾਰਾਜ ਕਹਿਣ ਲੱਗੇ ਕਰੋੜਾਂ ਸਾਲ ਉਮਰ ਹੋ ਜਾਏ, ਪਵਣ ਦੇ ਵਿੱਚੋਂ ਆਹਾਰ ਮਿਲ ਜਾਏ। ਕਹਿਣ ਲੱਗੇ ਨਾ ਮੈਂ ਦਿਨ ਵੇਲੇ ਸੂਰਜ ਵੇਖਾਂ, ਨਾ ਰਾਤ ਵੇਲੇ ਚੰਦਰਮਾ ਵੇਖਾਂ, ਭਾਵ ਗੁਫਾ ਦੇ ਵਿੱਚ ਹੀ 24 ਘੰਟੇ ਬੈਠ ਕੇ ਉਸ ਪਰਮਾਤਮਾ ਦੀ ਇਬਾਦਤ ਕਰਦਾ ਰਵਾਂ, ਬੰਦਗੀ ਕਰਦਾ ਰਵਾਂ, ਇੰਨੀ ਇਬਾਦਤ ਕਰਾਂ ਵੀ ਇੱਕ ਦਿਨ ਮੈਂ ਪਰਮਾਤਮਾ ਦਾ ਅੰਤ ਪਾ ਲਾਂ, ਪਤਾ ਲੱਗ ਜੇ ਵੀ ਕਿੰਨਾ ਵੱਡਾ ਪਰਮਾਤਮਾ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਨਹੀਂ ਬੰਦੇ ਆ, ਜਿੰਨਾ ਮਰਜ਼ੀ ਕਰੋੜਾਂ ਸਾਲ ਤੇਰੀ ਉਮਰ ਹੋ ਜਾਏ, ਨਾ ਤੂੰ ਦਿਨ ਵੇਲੇ ਗੁਫਾ ਵਿੱਚੋਂ ਬਾਹਰ ਨਿਕਲੇ, ਨਾ ਰਾਤ ਵੇਲੇ ਬਾਹਰ ਨਿਕਲੇ, ਬਸ ਬੰਦਗੀ ਕਰੀ ਜਾਏ। ਪਰ ਇੰਨੇ ਕਰੋੜਾਂ ਸਾਲ ਬੰਦਗੀ ਕਰਨ ਤੋਂ ਬਾਅਦ ਤੂੰ ਦਾਅਵੇ ਨਾਲ ਨਹੀਂ ਕਹਿ ਸਕਦਾ ਮੈਂ ਪਰਮਾਤਮਾ ਦਾ ਅੰਤ ਪਾ, ਉਹ ਬੇਅੰਤ ਹੈ, ਬੇਅੰਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਹਜ਼ੂਰ ਦੇ ਬੋਲ ਨੇ, ਕੋਟ ਕੋਟੀ ਮੇਰੀ ਆਰਜਾ, ਪਵਣ ਪੀਣ ਅਪਿਆਓ, ਚੰਦ ਸੂਰਜ ਦੋਏ ਗੁਫਾ ਨਾ ਦੇਖਾਂ, ਦੋਏ ਗੁਫੇ ਨਾ ਦੇਖਾਂ ਦੇ ਅਰਥ ਨੇ ਵੀ ਗੁਫਾ ਵਿੱਚ ਬੈਠਾ ਰਵਾਂ, ਨਾ ਮੈਂ ਚੰਦਰਮਾ ਬਾਹਰ ਨਿਕਲ ਕੇ ਵੇਖਾਂ, ਨਾ ਸੂਰਜ ਵੇਖਾਂ, ਬੰਦਗੀ ਕਰਦਾ ਰਵਾਂ, ਚੰਦ ਸੂਰਜ ਦੇ ਗੁਫੇ ਨਾ ਦੇਖਾਂ, ਸੁਪਨੇ ਸੌਣ ਨਾ ਥਾਓ, ਵੀ ਤੇਰੀ ਕੀਮਤ ਨਾ ਪਵੇ। ਉਹ ਕੇਵਲ ਆਖਾਂ ਨਾ ਪਰਮਾਤਮਾ ਤੇਰੀ ਕੋਈ ਕੀਮਤ ਪਾ ਸਕਦਾ, ਕਿੰਨਾ ਕੁ ਮਹਾਂ। ਅਗਲਾ ਪਤਾ ਉਹਨਾਂ ਨੇ ਇੱਕ ਹੋਰ ਦਿੱਤਾ ਹੈ, ਉਹ ਕਹਿਣ ਲੱਗੇ ਕਰਾਮਾਤਾਂ ਦੇ ਜ਼ਿਕਰ ਕੀਤਾ, ਕਿਉਂਕਿ ਜੋਗੀਆਂ ਕੋਲ ਕਰਾਮਾਤਾਂ ਬੜੀਆਂ ਸਨ। ਕਹਿਣ ਲੱਗੇ ਕਰਾਮਾਤੀ ਵੀ ਬੜਾ ਹੋ ਜਾਏ,
1: ਇਹਨਾਂ ਕਰਾਮਾਤੀ ਵੀ ਉਹ ਲੱਖਾਂ ਆਕਾਸ਼ ਉੱਡ ਕੇ ਉੱਪਰ ਵਿੱਚ ਚਲਾ ਜਾਏ, ਇੰਨੀ ਤਾਕਤ ਹੋਵੇ, ਕਿਸੇ ਨੂੰ ਨਜ਼ਰ ਵੀ ਨਾ ਆਵੇ, ਪਰ ਇੰਨੀਆਂ ਕਰਾਮਾਤਾਂ ਦੇ ਬਾਵਜੂਦ ਵੀ ਉਹ ਕਿ ਨਹੀਂ ਕਹਿ ਸਕਦਾ ਵੀ ਪਰਮਾਤਮਾ ਮੈਂ ਤੇਰਾ ਅੰਤ ਪਾ ਲਿਆ, ਤੂੰ ਏਡਾ ਵੱਡਾ ਨਹੀਂ। ਪੰਖੀ ਹੋਏ ਕਿ ਜੇ ਭਵਾਂ ਸਹਿਸ ਮਾਨੇ ਜਾਊ, ਨਦਰੀ ਕਿਸੇ ਨਾ ਆਵਈ, ਨਾ ਕਿਛ ਪੀਆ ਨਾ ਖਾਊ, ਪੀ ਤੇਰੀ ਕੀਮਤ ਨਾ ਪਵੈ, ਕੇਵਡ ਅੱਖਾਂ ਨਾਉ। ਚੌਥੀ ਉਦਾਹਰਨ ਮਹਾਰਾਜ ਜੀ ਨੇ ਹੋਰ ਦਿੱਤੀ, ਮੈਂ ਕਹਿਣ ਲੱਗੇ ਚਲੋ ਜੇ ਕੋਈ ਬੰਦਗੀ ਕਰਕੇ ਵੀ ਨਹੀਂ, ਉੱਡ ਕੇ ਵੀ ਨਹੀਂ, ਤੇ ਘੱਟੋ ਘੱਟ ਲਿਖ ਕੇ ਤੇ ਦੱਸ ਹੀ ਸਕਦਾ ਨਾ, ਪਰਮਾਤਮਾ ਇੰਨੇ ਤੇਰੇ ਵਿੱਚ ਗੁਣ ਨੇ, ਤੂੰ ਇੰਨਾ ਮਹਾਨ ਹੈ, ਲਿਖ ਕੇ ਤੇ ਉਹਦੇ ਅੰਤ ਪਾਇਆ ਹੀ ਜਾ ਸਕਦਾ ਨਾ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਨਹੀਂ ਬੰਦਿਆ, ਨਾਨਕ ਕਾਗਦ ਲੱਖ ਮਣ। ਇੱਕ ਕਾਗਜ਼ ਥੋੜਾ ਆਵੇ, ਦੋ ਕਾਗਜ਼ ਥੋੜਾ ਹਨ, ਲੱਖਾਂ ਮਣ ਤੋਂ ਕਾਗਜ਼ ਇਕੱਠੇ ਕਰ ਲੈ। ਨਾਨਕ ਕਾਗਦ ਲੱਖ ਮਣਾ, ਪੜ ਪੜ ਕੀਚੇ ਭਾਓ, ਮੱਸੂ ਤੋੜ ਨਾ ਆਵੇ। ਮੱਸੂ ਕਹਿੰਦੇ ਨੇ ਸਿਆਹੀ ਨੂੰ, ਕਹਿਣ ਲੱਗੇ ਕਾਗਜ਼ ਵੀ ਹੋਣ, ਸਿਆਹੀ ਵੀ ਹੋਣ, ਕਲਮਾਂ ਵੀ ਹੋਣ, ਲਿਖਣ ਵਾਲਾ ਵੀ ਤੂੰ ਹੋਵੇ, ਹਵਾ ਦੀ ਤਰ੍ਹਾਂ ਤੇਜ਼ ਲਿਖਦਾ ਹੋਵੇ, ਪਰ ਕਹਿਣ ਲੱਗੇ ਮੱਸੂ ਤੋਟ ਨਾ ਆਵ ਨਹੀਂ, ਲੇਖਣ ਪਾਉਣ ਚਲਾਓ, ਵੀ ਤੇਰੀ ਕੀਮਤ ਨਾ ਪਵੇ, ਓਕੇ ਵੱਡੇ ਆਖਾਂ ਨਾ, ਪਰਮਾਤਮਾ ਤੇਰਾ ਅੰਤ ਨਹੀਂ ਕੋਈ ਪਾ ਸਕਦਾ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਜਪਜੀ ਸਾਹਿਬ ਦੇ ਬੋਲ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇ ਨਾ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ। ਅਖੀਰ ਵਿੱਚ ਮਹਾਰਾਜ ਜੀ ਪਤਾ ਕੀ ਕਹਿੰਦੇ ਨੇ, ਅੰਤ ਕਾਰਨ ਕੀਤੇ ਬਿਰਲਾਏ, ਤਾਂ ਕਿ ਅੰਤ ਨਾ ਪਾਏ ਜਾਏ। ਇੱਕ ਹੋਰ ਉਦਾਹਰਨ ਮਹਾਰਾਜ ਜੀ ਨੇ ਦਿੱਤੀ, ਕਹਿਣ ਲੱਗੇ ਦਰਿਆ ਕਿੱਡਾ ਵੱਡਾ, ਸਮੁੰਦਰ ਕਿੱਡਾ ਵੱਡਾ, ਦਰਿਆ ਦੇ ਵਿੱਚ ਬੇਅੰਤ ਮੱਛੀਆਂ ਰਹਿੰਦੀਆਂ, ਸਮੁੰਦਰ ਵਿੱਚ ਬੇਅੰਤ ਮੱਛੀਆਂ, 42 ਲੱਖ ਜੀਵ ਜਲ ਮਿਲ, 42 ਲੱਖ ਜੀਵ ਜੰਤੂ ਨੇ ਜਿਹੜੇ ਪਾਣੀ ਵਿੱਚ ਹੀ ਜੀਂਦੇ ਰਹਿ ਸਕਦੇ, ਪਾਣੀ ਤੋਂ ਬਿਨਾਂ ਮਰ ਜਾਣ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਇੱਕ ਛੋਟੀ ਜਿਹੀ ਮੱਛੀ ਹੈ, ਏਡਾ ਵੱਡਾ ਦਰਿਆ ਹੈ, ਤੇ ਕਹਿਣ ਲੱਗੇ ਇੱਕ ਛੋਟੀ ਜਿਹੀ ਮੱਛੀ ਦਰਿਆ ਵਿੱਚ ਜੀਂਦੀ ਤੇ ਰਹਿ ਸਕਦੀ, ਪਰ ਜੇ ਮੱਛੀ ਕਹਿ ਵੀ ਮੈਂ ਦਰਿਆ ਦਾ ਅੰਤ ਪਾ ਲਾਂਗੀ, ਕਹਿਣ ਲੱਗੇ ਨਹੀਂ ਪਾ ਸਕਦੀ, ਦਰਿਆ ਦਾ ਅੰਤ ਨਹੀਂ ਪਾ ਸਕਦੀ, ਹਾਂ ਆਪਣਾ ਜੀਵਨ ਜ਼ਰੂਰ ਬਤੀਤ ਕਰ ਸਕਦੀ, ਭਾਵੇਂ 20 ਵਰੇ ਜੀਂਦੀ ਰਹੇ, ਭਾਵੇਂ 50 ਵਰੇ, ਭਾਵੇਂ 100 ਵਰੇ ਜੀਂਦੀ ਰਹੇ, ਪਾਣੀ ਵਿੱਚ ਜੀਂਦੀ ਤੇ ਰਹਿ ਸਕਦੀ ਹੈ, ਪਰ ਦਰਿਆ ਦਾ ਅੰਤ ਨਹੀਂ ਪਾ ਸਕਦੀ। ਮਹਾਰਾਜ ਕਹਿਣ ਲੱਗੇ ਜਿਵੇਂ ਛੋਟੀ ਜਿਹੀ ਮੱਛੀ ਦਰਿਆ ਦਾ ਅੰਤ ਨਹੀਂ ਪਾ ਸਕਦੀ, ਇਸੇ ਤਰ੍ਹਾਂ ਬੰਦਿਆ ਤੂੰ ਤੇ ਇੱਕ ਛੋਟੀ ਜਿਹੀ ਮੱਛੀ ਦੀ ਨਿਆਈ ਹੈ, ਪਰਮਾਤਮਾ ਦਰਿਆ ਦੀ ਨਿਆਈ, ਸਮੁੰਦਰ ਦੀ ਨਿਆਈ ਹੈ, ਜਿਵੇਂ ਮੱਛੀ ਦਰਿਆ ਦਾ ਅੰਤ ਨਹੀਂ ਪਾ ਸਕਦੀ, ਇਸੇ ਤਰ੍ਹਾਂ ਤੂੰ ਪਰਮਾਤਮਾ ਦਾ ਅੰਤ ਨਹੀਂ ਪਾ ਸਕਦਾ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਾ, ਨਹੀਂ ਅੰਤ ਪਾਇਆ ਜਾ ਸਕਦਾ। ਪਰਮਾਤਮਾ ਤੂੰ ਬੇਅੰਤ ਹੈ, ਕਾਹੂ ਲੈ ਪਾਨ ਪੂਜ ਧਰੇ ਉਸਰ, ਕਾਹੂ ਲੈ ਲੰਘ ਗਰੇ ਲਟਕਾਓ, ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ, ਕਾਹੂ ਪਿਛਾ ਕੋ ਸੀਸ ਨਵਾਇਓ, ਕੋ ਪੁਤਾਨੁਕ ਪੂਜਤ ਹੈ ਪਸ, ਕੋ ਮ੍ਰਤਾਨੁਕ ਪੂਜਨ ਧਾਇਓ, ਕੂੜ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਦਸਮ ਪਾਸ਼ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਉਹ ਕਹਿਣ ਲੱਗੇ, ਨਹੀਂ ਕੋਈ ਪਰਮਾਤਮਾ ਦਾ ਅੰਤ ਪਾ ਸਕਦਾ। ਹੁਣ ਸਵਾਲ ਪੈਦਾ ਹੁੰਦਾ ਹੈ, ਜੇ ਅੰਤ ਨਹੀਂ ਪਾਇਆ ਜਾ ਸਕਦਾ, ਅਸੀਂ ਸਿਮਰਨ ਕਿਉਂ ਕਰਨਾ, ਬੰਦਗੀ ਕਿਉਂ ਕਰਨੀ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਨੇ, ਭਾਈ ਉਹਦਾ ਪਰਮਾਤਮਾ ਦਾ ਅੰਤ ਪਾਉਣ ਵਾਸਤੇ ਸਿਮਰਨ ਨਹੀਂ ਕਰਨਾ, ਆਪਣਾ ਭਲਾ ਕਰਨ ਵਾਸਤੇ ਸਿਮਰਨ ਕਰਨਾ, ਤੇਰਾ ਭਲਾ ਹੋ ਸਕੇ, ਤੂੰ 84 ਦੇ ਗੇੜ ਤੇ ਬੈਠ ਸਕੇ। ਯੂਨਾਨ ਦਾ ਇੱਕ ਫਿਲੋਸਫਰ ਹੋਇਆ ਸੁਕਰਾਤ, ਉਹ ਇੰਨਾ ਵੱਡਾ ਫਿਲੋਸਫਰ ਸੀ, ਇੰਨਾ ਦਿਮਾਗੀ ਬੰਦਾ ਸੀ, ਇੰਨਾ ਦੁਨੀਆਂ ਦਾ ਗਿਆਨ ਇਕੱਠਾ ਕਰੀ ਬੈਠਾ ਸੀ, ਉਹਨੇ ਦਾਅਵਾ ਕੀਤਾ ਸੀ, ਕਹਿਣ ਲੱਗੇ ਵੀ ਮੈਂ ਅਜੇ ਏਡਾ ਵੱਡਾ ਫਿਲੋਸਫਰ ਬਣ ਗਿਆ, ਪਰ ਮੇਰੇ ਹਿਸਾਬ ਦੇ ਨਾਲ ਦੁਨੀਆਂ ਬਹੁਤ ਵੱਡੀ ਹੈ, ਮੈਂ ਹੋਰ ਗਿਆਨ ਇਕੱਠਾ ਕਰਨਾ ਆਪਣੇ ਦਿਮਾਗ ਦੇ ਕਟੋਰੇ ਵਿੱਚ ਭਰਨਾ। ਤੇ ਕੋਈ ਸ਼ੱਕ ਨਹੀਂ ਗੁਰਮੁਖੋ, ਬੰਦੇ ਨੇ ਬਹੁਤ ਕੁਝ ਦਿਮਾਗ ਦੇ ਵਿੱਚ ਭਰ ਛੱਡਿਆ, ਇਹਨੇ ਮੈਮਰੀ ਫੁੱਲ ਕਰ ਛੱਡੀ, ਨਹੀਂ ਇਹ ਭਰ ਸਕਿਆ ਤੇ ਬਾਣੀ ਨੂੰ ਨਹੀਂ ਜੇ ਭਰ ਸਕਿਆ, ਬਾਣੀ ਨੂੰ ਹਿਰਦੇ ਵਿੱਚ ਦਿਮਾਗ ਵਿੱਚ ਨਹੀਂ ਵਸਾ ਸਕੇ। ਇਹ ਬਚਨ ਕਿਸੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਮਹਾਨ ਗੁਰਸਿੱਖ ਨੇ ਕਿਹਾ ਸੀ। ਕਹਿ ਲੱਗੇ ਰਣਜੀਤ ਸਿਆਂ ਵਿਖ ਤੈਨੂੰ ਰਾਜ ਭਾਗ, ਗੁਰੂ ਨਾਨਕ ਸਾਹਿਬ ਮਹਾਰਾਜ, ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਕਿਰਪਾ ਦੇ ਨਾਲ ਕਹਿੰਦਾ ਮੈਨੂੰ ਮਿਲਿਆ ਰਾਜ ਭਾਗ ਮਿਲਿਆ, ਕਹਿਣ ਲੱਗੇ ਤੇਰੇ ਖਜ਼ਾਨੇ ਵਿੱਚ ਕਿੰਨੀ ਕੁ ਧਨ ਦੌਲਤ, ਗਿਣਕੇ ਦੱਸ ਦਿੱਤੀ। ਕਹਿਣ ਲੱਗੇ ਰਣਜੀਤ ਸਿੰਘ ਕਿੰਨੇ ਕੁ ਹੀਰੇ ਤੋਸ਼ੇ ਖਾਨੇ ਵਿੱਚ ਨੇ, ਗਿਣਕੇ ਦੱਸ ਦਿੱਤੇ। ਰਣਜੀਤ ਸਿੰਘ ਕਿੰਨੀ ਕੁ ਤੇਰੇ ਕੋਲ ਸੈਨਾ, ਗਿਣਕੇ ਦੱਸ ਦਿੱਤੀ। ਕਿੰਨੀ ਕੁ ਜ਼ਮੀਨ ਜਾਇਦਾਦ ਦਾ ਤੂੰ ਮਾਲਕ, ਏਡਾ ਵੱਡਾ ਤੇਰਾ ਰਾਜ ਭਾਗ, ਇੱਕ ਇੱਕ ਚੀਜ਼ ਗਿਣਕੇ ਦੱਸ ਦਿੱਤੀ। ਤੇ ਜਦੋਂ ਅਕਾਲੀ ਫੂਲਾ ਸਿੰਘ ਜਥੇਦਾਰ ਸਾਹਿਬ ਨੇ ਪੁੱਛਿਆ, ਕਹਿਣ ਲੱਗੇ ਰਣਜੀਤ ਸਿੰਘ ਇੰਨਾ ਕੁਝ ਦਿਮਾਗ ਵਿੱਚ ਭਰ ਛੱਡਿਆ ਈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਪਜੀ ਸਾਹਿਬ ਯਾਦ ਹੀ? ਉਹਨੇ ਸਿਰ ਨੀਵਾਂ ਕਰ ਲਿਆ। ਕਹਿਣ ਲੱਗੇ ਜਥੇਦਾਰ ਸਾਹਿਬ, ਫੌਜਾਂ ਯਾਦ ਨੇ, ਹੀਰੇ ਜਵਾਹਰਾਤ ਯਾਦ ਏ, ਧਨ ਦੌਲਤ ਯਾਦ ਏ, ਸਭ ਕੁਝ ਮੈਨੂੰ ਚੇਤੇ ਵਿੱਚ ਹੈ, ਨਹੀਂ ਚੇਤੇ ਜੇ ਜਪਜੀ ਸਾਹਿਬ ਨੇ। ਅੱਜ ਸਾਡੀ ਹਾਲਤ ਇਹ ਹੋ ਗਈ, ਅਸੀਂ ਵੀ ਦੁਨੀਆਂ ਦਾ ਗਿਆਨ ਬਹੁਤ ਇਕੱਠਾ ਕਰੀ ਫਿਰਦੇ, ਦਿਮਾਗ ਦੇ ਕਟੋਰੇ ਵਿੱਚ ਭਰ ਛੱਡਿਆ ਪਰ ਨਹੀਂ ਭਰਿਆ, ਤੇ ਗੁਰਮੁਖ ਬਾਣੀ ਨਹੀਂ ਜੇ ਭਰੀ। ਖੈਰ ਇਹ ਨੀ, ਉਸ ਵੇਲੇ ਉਹਨੂੰ ਸੱਟ ਵੱਜੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ, ਫਿਰ ਤੁਰਿਆ ਇਸ ਪਾਸੇ। ਫਿਰ ਇੱਕ ਨਹੀਂ ਦੋ ਨਹੀਂ, ਬਹੁਤ ਸਾਰੇ ਬਾਣੀ ਉਸ ਰਾਜੇ ਨੇ, ਮਹਾਰਾਜੇ ਨੇ ਉਸ ਇੱਕ ਪ੍ਰੇਰਣਾ ਦੇ ਸਦਕਾ ਯਾਦ ਕੀਤੀ ਸੀ। ਖੈਰ ਉਹ ਜਿਹੜਾ ਯੂਨਾਨ ਦਾ ਸੁਕਰਾਤ ਸੀ ਨਾ ਫਿਲੋਸਫਰ, ਉਹ ਕਹਿਣ ਲੱਗਾ ਮੈਂ ਦੁਨੀਆਂ ਦਾ ਹੋਰ ਗਿਆਨ ਇਕੱਠਾ ਕਰਨਾ ਆਪਣੇ ਕਟੋਰੇ ਵਿੱਚ, ਤੇ ਕਹਿਣ ਲੱਗੇ ਕੀਤਾ ਵੀ ਤੁਰਿਆ ਜਾ ਰਿਹਾ ਸੀ। ਇੱਕ ਦਿਨ ਸਮੁੰਦਰ ਦੇ ਕੰਢੇ ਦੇ ਉੱਤੇ ਜਾ ਕੇ ਖਲੋ ਗਿਆ। ਉੱਥੇ ਤੁਸੀਂ ਵੇਖਦੇ ਜਿਵੇਂ ਜੂ ਬੀਤ, ਆਪਾਂ ਵੇਖਦੇ ਹਾਂ ਵੀ ਬੱਚੇ ਹੁੰਦੇ ਨੇ, ਲੋਕ ਸੈਰ ਸਪਾਟਾ ਕਰਨ ਜਾਂਦੇ ਨੇ, ਉੱਥੇ ਇੱਕ ਛੋਟਾ ਜਿਹਾ ਬੱਚਾ ਬੈਠਾ ਸੀ, ਉਹਨੇ ਆਪਣੇ ਹੱਥ ਵਿੱਚ ਕਟੋਰਾ ਫੜਿਆ, ਛੋਟਾ ਜਿਹਾ ਕਟੋਰਾ ਸੀ, ਤੇ ਸਮੁੰਦਰ ਦੀਆਂ ਲਹਿਰਾਂ ਜਦੋਂ ਆਉਂਦੀਆਂ ਪਾਣੀ ਭਰ ਕੇ ਬਾਹਰ ਸੁੱਟੀ ਜਾਏ, ਪਾਣੀ ਭਰ ਕੇ ਬਾਹਰ ਸੁੱਟੀ ਜਾਏ, ਤੇ ਸੁਕਰਾਤ ਵੇਂਹਦਾ ਰਿਹਾ। ਜਦੋਂ ਕਿੰਨਾ ਸਮਾਂ ਉਹਨੂੰ ਵੇਂਹਦਾ ਰਿਹਾ ਨਾ, ਕਹਿਣ ਲੱਗੇ ਬੇਟਾ ਮੈਂ ਤੈਨੂੰ ਕਾਫੀ ਦੇਰ ਤੋਂ ਵੇਖ ਰਿਹਾ, ਕੀ ਕਰਦਾ ਪਿਆ? ਕਹਿਣ ਲੱਗੇ ਮੈਂ ਆ ਸਮੁੰਦਰ ਦਾ ਪਾਣੀ ਆਪਣੇ ਕਟੋਰੇ ਵਿੱਚ ਭਰਨਾ ਚਾਹੁੰਦਾ। ਤੇ ਸੁਕਰਾਤ ਨੇ ਮੱਥੇ ਤੇ ਹੱਥ ਮਾਰਿਆ, ਕਹਿਣ ਲੱਗੇ ਬੇਟਾ ਏਡਾ ਵੱਡਾ ਸਮੁੰਦਰ, ਇੰਨਾ ਅਥਾਹ ਗਲਣਾ ਪਾਣੀ, ਤੇਰੇ ਛੋਟੇ ਜਿਹੇ ਕਟੋਰੇ ਵਿੱਚ ਸਮੁੰਦਰ ਨੇ ਨਹੀਂ ਆਉਣਾ। ਕਹਿਣ ਲੱਗੇ ਨਹੀਂ ਆਉਣਾ? ਉਸੇ ਵੇਲੇ ਬੱਚੇ ਨੇ ਉਹ ਕਟੋਰਾ ਫੜਿਆ ਤੇ ਸਮੁੰਦਰ ਵਿੱਚ ਸੁੱਟ ਦਿੱਤਾ। ਕਹਿਣ ਲੱਗੇ ਮੇਰੇ ਕਟੋਰੇ ਵਿੱਚ ਸਮੁੰਦਰ ਦਾ ਪਾਣੀ ਨਹੀਂ ਆ ਸਕਦਾ, ਘੱਟੋ ਘੱਟ ਸਮੁੰਦਰ ਦੇ ਵਿੱਚ ਮੇਰਾ ਕਟੋਰਾ ਤੇ ਸਮਾ ਸਕਦਾ ਹੈ ਨਾ। ਜਦੋਂ ਆਹ ਬਚਨ ਕਹੇ ਨਾ, ਸੁਕਰਾਤ ਬਹਿ ਗਿਆ, ਉਸ ਬੱਚੇ ਦੇ ਪੈਰਾਂ ਵਿੱਚ ਮੱਥਾ ਟੇਕ ਦਿੱਤਾ। ਕਹਿਣ ਲੱਗੇ ਬੇਟਾ ਅੱਜ ਜਿਹੜੀ ਰਾਜ ਦੀ ਗੱਲ ਤੂੰ ਸਮਝਾਈ ਹੈ ਨਾ, ਮੈਨੂੰ ਕਿਤੇ ਉਹਨੇ ਪਤਾ ਲੱਗੀ। ਪੁੱਛਿਆ ਕਿਹੜੀ ਗੱਲ? ਕਹਿਣ ਲੱਗੇ ਮੈਂ ਵੀ ਆਪਣੇ ਕਟੋਰੇ ਦੇ ਵਿੱਚ ਸਾਰਾ ਗਿਆਨ ਭਰਨਾ ਚਾਹੁੰਦਾ ਸਾਂ, ਪਰਮਾਤਮਾ ਬਾਰੇ, ਦੁਨੀਆਂ ਬਾਰੇ, ਅੱਜ ਮੈਨੂੰ ਪਤਾ ਲੱਗ ਗਿਆ ਬੇਟਾ ਉਹ ਤੇ ਅਥਾਹ ਹੈ, ਜਿਵੇਂ ਕਟੋਰੇ ਵਿੱਚ ਸਮੁੰਦਰ ਨਹੀਂ ਸਮਾ ਸਕਦਾ, ਮੇਰੇ ਕਟੋਰੇ ਵਿੱਚ ਵੀ ਰੱਬ ਦਾ ਗਿਆਨ ਨਹੀਂ ਸਮਾ ਸਕਦਾ। ਸੱਚ ਜੀ ਗੁਰਮੁਖ, ਉਹ ਬੇਅੰਤ ਏ, ਬੇਅੰਤ ਨੂੰ ਅਸੀਂ ਕਿਵੇਂ ਜਾਣ ਸਕਦੇ ਹਾਂ? ਉਹਦਾ ਸਿਮਰਨ ਕਰ ਸਕਦੇ ਹਾਂ, ਜੇ ਸਿਮਰਨ ਕਰਨ ਦੇ ਨਾਲ ਸਾਡੀਆਂ ਕੁਲਾਂ ਦਾ ਪਾਰ ਉਤਾਰਾ ਹੋ ਜਾਵੇ। ਅੱਜ ਉਹ ਬਚਨ ਭਗਤ ਕਬੀਰ ਸਾਹਿਬ ਜੀ ਨੇ ਬਾ ਕਮਾਲ ਹੁਕਮਨਾਮੇ ਦੇ ਵਿੱਚ ਬਖਸ਼ਿਸ਼ ਕੀਤੇ ਨੇ, ਸਨਕ ਸਨੰਦ ਮਹੇਸ਼ ਸਮਨ। ਹੇ ਪਰਮਾਤਮਾ, ਸਨਕ ਵਰਗੇ ਬ੍ਰਹਮਾ ਦੇ ਦੋ ਪੁੱਤਰਾਂ ਦਾ ਨਾਮ ਲਿਆ, ਸਨਕ ਜੀ ਸਨੰਦ ਜੀ, ਇਹਨਾਂ ਦੋ ਪੁੱਤਰਾਂ ਨੇ ਵੀ, ਕਿਉਂਕਿ ਦੇਵਤੇ ਦੇ ਪੁੱਤਰ ਨੇ, ਦੇਵਤੇ ਨੇ, ਮਹੇਸ਼ ਸ਼ਿਵਜੀ ਵਰਗਿਆਂ ਨੇ, ਇਹਨਾਂ ਵਰਗੇ ਹੋਰ ਵੀ ਜਿੰਨੇ ਸੰਸਾਰ ਵਿੱਚ ਨੇ, ਤੇਰਾ ਅੰਤ ਨਹੀਂ ਹੋ ਪਾ ਸਕੇ। ਸੇਖ ਨਾਗ ਤੇਰੋ ਮਰਮ ਨ ਜਾਣਾ, ਸ਼ੇਸ਼ ਨਾਗ ਵਰਗਾ ਹਜ਼ਾਰਾਂ ਫੰਨਾਂ ਦਾ ਮਾਲਕ, ਹਜ਼ਾਰਾਂ ਜੀਭਾਂ ਵਾਲਾ, ਰੋਜ਼ ਨਿੱਤ ਨਵੇਂ ਨਾਮ ਦੇ ਨਾਲ ਪਰਮਾਤਮਾ ਨੂੰ ਯਾਦ ਕਰਦਾ, ਉਹ ਵੀ ਤੇਰਾ ਅੰਤ ਨਹੀਂ ਪਾ ਸਕਿਆ। ਸੰਤ ਸੰਗਤ ਰਾਮ ਹਿਰਦੇ ਵਸਾਏ। ਤੇ ਪੁੱਛਿਆ ਭਗਤ ਕਬੀਰ ਸਾਹਿਬ ਜੀ ਤੁਸੀਂ ਕੀ ਕਹਿੰਦੇ ਹੋ? ਕਹਿਣ ਲੱਗੇ ਮੈਂ ਤਾਂ ਇਹ ਕਹਿਣਾ ਵੀ ਮੈਂ ਸੰਤਾਂ ਦੀ ਸੰਗਤ ਵਿੱਚ ਟਿਕ ਗਿਆ। ਸੰਤ ਦੇ ਭਾਵ ਨੇ ਗੁਰਮੁਖ ਪਿਆਰੇ, ਜਿਹੜੀਆਂ ਰੱਬ ਵਿੱਚ ਭਿੱਜ ਚੁੱਕੀਆਂ ਰੂਹਾਂ ਨੇ, ਇੱਕ ਮਿਕ ਹੋ ਚੁੱਕੀਆਂ ਨੇ, ਮੈਂ ਤੇ ਉਹਨਾਂ ਦੀ ਸੰਗਤ ਵਿੱਚ ਟਿਕ ਗਿਆ। ਉਹ ਪਰਮਾਤਮਾ ਦੀ ਇਬਾਦਤ ਸਿਮਰਨ ਕਰਦੇ ਨੇ। ਕਹਿਣ ਲੱਗੇ ਮੈਂ ਵੀ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਰਾਮ ਹਿਰਦੇ ਵਸਾਈ, ਉਸ ਰਾਮ ਨੂੰ ਹਿਰਦੇ ਵਿੱਚ ਵਸਾ ਰਿਹਾ। ਰਹਾਓ ਹਨੂਮਾਨ ਸਰ ਗਰੜ ਸਮਾਨ। ਹਨੂਮਾਨ ਜੀ ਸ਼੍ਰੀ ਰਾਮ ਚੰਦਰ ਜੀ ਦੇ ਸੇਵਕ ਹੋਏ ਨੇ। ਗਰੜ ਸਮਾਨ, ਗਰੜ ਇੱਕ ਪੰਛੀ ਹੈ ਜਿਹੜਾ ਪੰਛੀਆਂ ਦਾ ਰਾਜਾ ਮੰਨਿਆ ਗਿਆ, ਸਰਮੌਰ ਮੰਨਿਆ ਗਿਆ। ਇਹ ਵੀ ਇਹ ਸ਼ਿਵ ਦੀ ਕਹਿ ਲਈਏ ਵੀ ਉਹਨਾਂ ਦਾ ਸੇਵਕ, ਉਹਨਾਂ ਦੀ ਸਵਾਰੀ ਬਣਦਾ। ਕਹਿਣ ਲੱਗੇ ਹਨੂਮਾਨ ਵਰਗੇ, ਗਰੜ ਵਰਗੇ, ਕਹਿਣ ਲੱਗੇ ਪਰਮਾਤਮਾ ਇਹ ਵੀ ਤੇਰਾ ਅੰਤ ਨਹੀਂ ਪਾ ਸਕੇ। ਸੁਰ ਪਤ, ਸੁਰ ਦੇ ਅਰਥ ਹੁੰਦਾ ਦੇਵਤਾ, ਪਤ ਦੇ ਅਰਥ ਹੁੰਦੇ ਪਤੀ। ਦੇਵਤਿਆਂ ਦਾ ਪਤੀ ਕੌਣ ਹੈ? ਇੰਦਰ ਦੇਵਤਾ, ਕਿਉਂਕਿ ਹਿੰਦੁਸਤਾਨ ਦੀ ਧਰਤੀ ਤੇ 33 ਕਰੋੜ ਦੇਵਤਿਆਂ ਦਾ ਜ਼ਿਕਰ ਆਉਂਦਾ ਇਤਿਹਾਸ ਵਿੱਚ, ਤੇ 33 ਕਰੋੜ ਦੇਵਤਿਆਂ ਦਾ ਸਰਮੌਰ ਦੇਵਤਾ ਮੰਨਿਆ ਗਿਆ। ਇੰਦਰ ਦੇਵਤਾ ਨੂੰ ਕਹਿਣ ਲੱਗੇ ਜਿਹੜਾ ਸੁਰਪਤ ਹੈ ਦੇਵਤਿਆਂ ਦਾ ਪਤੀ ਇੰਦਰ ਦੇਵਤਾ ਹੈ ਨਰ ਪਤ ਨਰ ਕਹਿੰਦੇ ਨੇ ਮਨੁੱਖ ਨੂੰ ਪਤ ਕਹਿੰਦੇ ਨੇ ਪਤੀ ਨੂੰ ਨਰਾਂ ਦਾ ਮਨਮੁੱਖਾਂ ਦਾ ਪਤੀ ਉਹ ਕੌਣ ਹੈ ਜਿਹਨੂੰ ਅਸੀਂ ਰਾਜਾ ਕਹਿ ਦਿੰਦੇ ਬਾਦਸ਼ਾਹ ਕਹਿ ਦਿੰਦੇ ਨਰ ਪਤ ਨਹੀਂ ਗੁਣ ਜਾਣ ਪਰਮਾਤਮਾ ਵੀ ਤੇਰੇ ਗੁਣਾਂ ਨੂੰ ਨਹੀਂ ਜਾਣ ਸਕੇ ਤੂੰ ਬੇਅੰਤ ਹੈ ਤੈਨੂੰ ਪ੍ਰੋਪਰ ਤੌਰ ਤੇ ਬਿਆਨ ਨਹੀਂ ਕਰ ਸਕੇ ਚਾਰ ਵੇਦ ਅਰ ਸਿਮਰਤ ਪੁਰਾਣ ਹਿੰਦੂ ਧਰਮ ਦੇ ਚਾਰ ਵੇਦ ਨੇ ਸਿਮਰਤੀਆਂ ਨੇ ਪੁਰਾਣ ਨੇ ਕਹਿਣ ਲੱਗੇ ਇਹਨਾਂ ਨੇ ਵੀ ਪਰਮਾਤਮਾ ਤੇਰਾ ਜਸ ਜ਼ਰੂਰ ਕੀਤਾ ਵਡਿਆਈ ਜ਼ਰੂਰ ਕੀਤੀ ਪਰ ਅੰਤ ਨਹੀਂ ਪਾ ਸਕੇ ਕਮਲਾ ਪਤ ਕਮਲਾ ਨਹੀਂ ਜਾਣਾ ਕਮਲਾ ਪਤ ਕਹਿੰਦੇ ਨੇ ਲਛਮੀ ਦਾ ਪਤੀ ਵਿਸ਼ਨੂੰ ਤੇ ਕਵਲਾ ਕਹਿੰਦੇ ਨੇ ਲਛਮੀ ਨੂੰ ਕਹਿਣ ਲੱਗੇ ਲਛਮੀ ਦਾ ਪਤੀ ਵਿਸ਼ਨੂੰ ਤੇ ਲਛਮੀ ਹੇ ਪਰਮਾਤਮਾ ਕਮਲਾ ਪਤ ਕਵਲਾ ਨਹੀਂ ਜਾਣਾ ਇਹ ਵੀ ਨਹੀਂ ਤੈਨੂੰ ਜਾਣ ਸਕੇ ਇਹ ਵੀ ਪ੍ਰੋਪਰ ਤੌਰ ਤੇ ਇਹ ਨਹੀਂ ਕਹਿ ਸਕਦੇ ਵੀ ਪਰਮਾਤਮਾ ਇੰਨਾ ਕੁ ਵੱਡਾ ਉਸ ਤੋਂ ਬਾਅਦ ਖਤਮ ਹੋ ਗਿਆ ਨਹੀਂ ਸੁਣ ਵੱਡਾ ਆਖਿਆ ਸਭ ਕੋਈ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਕਹੇ ਕਬੀਰ ਅਖੀਰ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਆਪਣਾ ਵਿਚਾਰ ਪੇਸ਼ ਕੀਤਾ ਪਹਿਲਾਂ ਉਹਨਾਂ ਲੋਕਾਂ ਦੀਆਂ ਉਦਾਹਰਨਾਂ ਦੇ ਕੇ ਕਹੇ ਕਬੀਰ ਸੋ ਭਰਮੇ ਨਾ ਉਹ ਕਬੀਰ ਕਿਹੜੇ ਭਰਮ ਵਿੱਚ ਪੈ ਗਿਆ ਕਿਹੜੇ ਪਾਸੇ ਤੁਰ ਪਏ ਉਹ ਬੇਅੰਤ ਹੈ ਬੇਅੰਤ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੂੰ ਭਟਕਣਾ ਛੱਡ ਇੱਕ ਕੰਮ ਕਰ ਪੱਗ ਲੱਗ ਰਾਮ ਰਹਿ ਸਰਨਾਈ ਪਰਮਾਤਮਾ ਦੇ ਪੈਰਾਂ ਵਿੱਚ ਚਰਨਾਂ ਵਿੱਚ ਡਿੱਗ ਜਾ ਵਾਹਿਗੁਰੂ ਦੇ ਚਰਨਾਂ ਵਿੱਚ ਰਾਮ ਦੇ ਚਰਨਾਂ ਵਿੱਚ ਟਿਕ ਜਾ ਉਹਦੇ ਵਿੱਚ ਅਭੇਦ ਹੋ ਜਾ ਬਸ ਤੇਰਾ ਸੰਸਾਰ ਵਿੱਚ ਆਉਣਾ ਸਫਲ ਹੋ ਜਾਏਗਾ ਸਤਿਗੁਰੂ ਕਿਰਪਾ ਕਰਨ ਤੁਸੀਂ ਵੱਡਿਆਂ ਭਾਗਾਂ ਵਾਲੇ ਹੋ ਰੋਜ਼ ਗੁਰੂ ਦੀ ਗੋਦ ਵਿੱਚ ਬੈਠਦੇ ਹੋ ਜਿਸ ਪਰਮਾਤਮਾ ਦੀ ਬੇਅੰਤਤਾ ਦਾ ਜ਼ਿਕਰ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਕਬੀਰ ਸਾਹਿਬ ਨੇ ਕੀਤਾ ਹੈ ਗੁਰੂ ਸਾਹਿਬਾਨਾਂ ਨੇ ਵੀ ਉਸ ਪਰਮਾਤਮਾ ਦੇ ਨਾਲ ਜੁੜਨ ਦਾ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ ਅਸੀਂ ਵੀ ਉਸ ਪਰਮਾਤਮਾ ਦੇ ਚਰਨਾਂ ਵਿੱਚ ਜੁੜੀਏ ਤਾਂ ਕਿ ਸਾਡਾ ਮਨੁੱਖਾ ਜਨਮ ਜਿਹੜਾ ਹੈ ਉਹ ਸਫਲ ਹੋ ਸਕੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦੇ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਇਸ ਗੁਰੂ ਘਰ ਦੇ ਵਿੱਚ ਮਹਾਨ ਸੰਤ ਮਹਾਂਪੁਰਖ ਸੰਤ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਉਹ ਆਏ ਨੇ ਰਾਤੀ ਵੀ ਉਹਨਾਂ ਦਾ ਦੀਵਾਨ ਸੀ 6 ਵਜੇ ਤੋਂ ਲੈ ਕੇ 9 ਵਜੇ ਤੱਕ ਅੱਜ ਵੀ ਸ਼ਾਮ ਨੂੰ ਆਪ ਸੰਗਤਾਂ ਦੇ ਉਸ ਸੇਵਾ ਵਿੱਚ ਹਾਜ਼ਰ ਹੋਣਗੇ ਸ਼ਾਮੀ 6 ਵਜੇ ਤੋਂ ਲੈ ਕੇ 9 ਵਜੇ ਤੱਕ ਕੱਲ ਐਤਵਾਰ ਉਹਨਾਂ ਦਾ ਸਮਾਂ ਹੋਏਗਾ ਜੀ 11 ਵਜੇ ਤੋਂ ਲੈ ਕੇ 2 ਵਜੇ ਤੱਕ ਜ਼ਰੂਰ ਸਮਾਂ ਕੱਢ ਕੇ ਪਹੁੰਚ ਕੇ ਮਹਾਂਪੁਰਖਾਂ ਦੀ ਰਸਨਾ ਤੋਂ ਗੁਰੂ ਦਾ ਜਾਂ ਸਰਵਣ ਕਰੀਏ ਜੀ ਵਿਚਾਰਾਂ ਕਰਦੇ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਸੇ ਤੀ ਮਨ ਵਜਿਆ ਵਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣੇ ਆਈਆ ਸ਼ਬਦ ਤੰਗਾ ਹੋਵਰੀ ਕੇਰਾ ਮਨ ਜਿੰਨੇ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਬੇਰਿਆ ਤੂੰ ਸਦਾ ਰਹੋ ਹਰਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੁਖ ਸਾ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਿ ਸਭ ਸਵਾਰਨਾ ਸਭਨਾ ਗਲਾ ਸਮਰਾ ਸੁਆਮੀ ਸੁਖ ਮਨ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੈ ਸਦਾ ਸੁਭ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਦਿਨ ਕੈ ਮਨ ਵਸਿਆ ਵਾ ਜੇ ਸ਼ਬਦ ਕਨੇਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨਿਆ ਵਸਿਆ ਜਿਨੇ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਵਡਿਆਈਆ ਕਾਹੇ ਨਾਨਕ ਸੁਣ ਹੋਸਨ ਤੋ ਸਭ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਸ ਭਾਗਾ ਕਸ ਭਾਗਾ ਸ਼ਬਦ ਵਾਜੇ ਕਲਾ ਜੁਤ ਕਰ ਧਾਰੀਆ ਪੰਚ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਹਿਸਕ ਹੋਵਾ ਤਿਤ ਕਰੇ ਅਨਹਦ ਵਾਜੇ ਅਨ ਦਿਸਨਾ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਅਪਰ ਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਾਈ ਦਾਇਆ ਖਿਲ ਸਗਲ ਜਗਤ ਚੰਗਿਆਈਆ ਬੁਰਿਆਈਆ ਵਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ

ਸਕਨੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਊਚਾ ਭਗਵੰਤ ਸਗਲ ਸਮਗਰੀ ਤੁਮਰਾ

0: ਸਤਸੰਗ ਜੀ ਬੋਲੋ ਜੀ
1: ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸਵਤੀ ਪਾਸ਼ੇ ਦਸਵੀਂ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤ ਕੌਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਚ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਨੂੰਨ ਲਿਆਵਤਾ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪਵਿੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦਾ ਧਿਆਨ ਧਰਕੇ ਖਾਲਸਾ ਤੇ ਬੋਲੋ ਜੀ ਵਾਹਿਗੁਰੂ ਗਰੀਬ ਨਿਵਾਸ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਡੀਆਂ ਜੱਪੀਆਂ ਜੱਪੀਆਂ ਜਿਹਨਾਂ ਨਾਮ ਜੱਪਿਆ ਵਣ ਛਕਿਆ ਦੇਖ ਚਲਾਈ ਤੇ ਵਾਹਿ ਦੇਖ ਨਿਢ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਧ ਬੰਧ ਕਟਵਾਏ ਕੋਪਰੀਆਂ ਨਹਾਈਆਂ ਚਰਖੜੀਆਂ ਕਿਚੜੇ ਆ ਰਹੇ ਨਚਰਾਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਤੇ ਦੇਖੇ ਸੰਸਾਰ ਸਤਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਵਾਹਿਗੁਰੂ ਭਾਈਆਂ ਗੁਰਦੁਆਰਾ ਹੁੰਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤਾ ਵੈ ਚਿਤ ਆਮਣ ਕਾਸਰ ਕਾ ਸਰਮ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤੁਹਾਨੂੰ ਚਰਿਆਇਤ ਦੇਖ ਦੇਖ ਕੀ ਫਤਿਹ ਬ੍ਰਿਤ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗਾਟਾ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗ੍ਰੀਬ ਨਿਵਾਸ ਪੰਜ ਸਦਾ ਸਹਾਇ ਦਿੱਤਾ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਦਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਓਡਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਪੈਦਾ ਜੀ ਦੋਏ ਕਰ ਜੋੜ ਕਰੋ ਅਰਦਾਸ ਖੁਦ ਭਾਵੇ ਤਾਂ ਰਾਸ ਹੇ ਗਰੀਬ ਨਿਵਾਸ ਜੀ ਆਪ ਜੀ ਦੇ ਚੰਨ ਕਾਮਨਾ ਅਰਦਾਸ ਵਿੱਚ ਆਪ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਪਾਉਣ ਹੋਏ ਸੰਗਤਾਂ ਨੂੰ ਦਰਸ਼ਨ ਦਰ ਦੇ ਕੇ ਨਿਹਾਲ ਉਤਾਰ ਜੀ ਬੇਅੰਤ ਬਾਣੀਆਂ ਦੇ ਪਾਠ ਐਸ ਵੇਲੇ ਰਾਗੀ ਸਿੰਘਾਂ ਨੇ ਆਪਦੇ ਚੰਨ ਜਾਤਸਾ ਕੀ ਵਾਰ ਦੇ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮੇ ਦੀ ਕਥਾ ਵਿਚਾਰ ਕੀਤੀ ਹੈ।

ਦਾ ਨਾਸ਼ ਕਰੋ, ਸੁੱਖਾਂ ਦਾ ਪ੍ਰਕਾਸ਼ ਕਰੋ, ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ। ਜੀਵਨ ਮਹਾਰਾਜ ਕਿਰਪਾ ਕਰੋ, ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਲੰਗਰਾਂ ਦੀ ਟੁੱਟ ਸੇਵਾ ਜੀ ਪ੍ਰਬੰਧ ਕਰ ਦਿਓ। ਜੀਵਨ ਮਹਾਰਾਜ ਆਪ ਦੇ ਚਰਨਾਂ ਨੂੰ ਸੇਵਾ ਕਰ ਰਹੇ ਸਾਰੇ ਟੈਲੀਏ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ, ਚਾਚੀਕਾਰਾ ਬਖਸ਼ੋ, ਅਤੇ ਸਦਾ ਹੀ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਕਿਰਪਾਲਤਾ ਕਰੋ। ਗੁਰੂ ਜੀ ਮਹਾਰਾਜ ਕਿਰਪਾ ਕਰੋ, ਦਿੱਤਾ ਜੀ ਜੀਵਨ ਮਹਾਰਾਜ ਆਪ ਦੇ ਦਰਕਾਰ ਸੇਵਾ ਦਾ ਵਿੱਚ ਨਿਰਮਲ ਕਹੋ। ਪੁੱਤਰੀ ਜਿਹੜੀ ਹੇਜਲ ਦਾਦਰਾ ਜੀ ਜੀਵਨ ਮਹਾਰਾਜ ਜਨਮ ਦਿਨ ਦੀ ਖੁਸ਼ੀ ਵਿੱਚ, ਗਰੀਬ ਮਹਾਰਾਜ ਨਿਰਮਲ ਕੌਰ ਦੇ ਜਨਮ ਦੀ ਖੁਸ਼ੀ ਵਿੱਚ, ਪੁੱਤਰੀਦਾਰ ਹਿੰਦ ਦਾਦਰਾ ਦੇ ਜਨਮ ਦਿਨ ਦੀ ਖੁਸ਼ੀ ਦੇ ਦਰ ਪਿਤਾ ਜੀ ਆਪ ਦੇ ਚਰਨਾਂ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ, ਬੇਹਦ ਵਾਲਾ ਕਿ ਪਰਿਵਾਰ ਆਪ ਦੇ ਚਰਨ ਹਾਜ਼ਰੀ ਪ੍ਰਵਾਨ ਕਰੋ, ਦਿੱਤਾ ਬਖਸ਼ਿਸ਼ ਕਰਦੇ ਹਾਂ, ਗਰੀਬ ਮਹਾਰਾਜ ਜੀ ਹੋ ਸੇਵਕਾਂ ਦੀ ਹਾਜ਼ਰੀ ਪ੍ਰਵਾਨ ਕਰੋ, ਭੇਟਾ ਪ੍ਰਵਾਨ ਕਰੋ, ਮਿਹਰ ਕਰੋ ਬੱਚੀ ਨਿਰਮਲ ਕੌਰ ਨੂੰ, ਤੰਦਰੁਸਤੀ ਬਖਸ਼ੋ, ਲੰਮੀ ਆਯੂ ਬਖਸ਼ੋ, ਤੁਸੀਂ ਕਿੰਨਾ ਦਾਜ ਬਖਸ਼ਿਸ਼ ਦਰ ਪਿਤਾ ਜੀ ਹੋ, ਹੋਰ ਉੱਚੀ ਵਿਦਿਆ ਦਾਜ ਬਖਸ਼ਿਸ਼ ਕਰਨੀ, ਸਾਰੇ ਪਰਿਵਾਰ ਵਿੱਚ ਤਾਂ ਸੋਚਾਂ ਦੀ ਚਾਂਡਿਕਲਾ ਕਰੋ, ਬੱਚੀ ਸਮਰਥ ਬਖਸ਼ੋ, ਤੁਹਾਡਾ ਚਾਨਣ ਜੋੜਨ ਦੀ ਕਿਰਪਾਲਤਾ ਕਰੋ ਜੀ। ਗੁਰੂ ਜੀ ਬਨਵਾਸ ਸੇਵਕਾਂ ਦੀਆਂ ਕਮਾਈਆਂ ਸਬਰ ਕਰੋ, ਕਰਜ ਵਾਧੇ ਬੱਚੀ ਕਿਰਪਾਲਤਾ ਕਰੋ ਦਾਦਾ ਜੀ। ਅੰਮ੍ਰਿਤ ਵੇੜੇ ਤੋਂ ਲੈ ਕੇ ਦਰ ਕੇ ਆਈਆਂ ਸਾਫ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਕਰੀਆਂ ਲਿਖੇ ਲਾਓ ਸੰਗਤਾਂ ਦਾ ਦਰ ਤੇਰੇ ਕੋਲ ਭੇਟਾ ਪ੍ਰਵਾਨ, ਸ਼ੁਭਕਾਮਨਾ ਪੂਰਨ ਕਰੋ ਜੀ। ਇਹ ਦਿੱਤਾ ਜੀ ਹੋ ਛੇ ਕੌਮ ਖਾਲਸਾ ਪੰਥ ਨੂੰ ਏਕਤਾ ਸਵਾਗ ਪਿਆਰ ਜੀ ਬਖਸ਼ਿਸ਼ ਕਰਕੇ ਸੱਚ ਨੋਈ ਦਾਜ ਬਖਸ਼ੋ, ਚਾਨਣ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੇ, ਦਿੱਤਾ ਹਰ ਮੈਦਾਨ ਜਵਾਨ ਫਤਿਹ ਬਖਸ਼ਿਆ ਪਿਆਰਦਾ ਕਰੋ ਜੀ। ਗਰੀਬ ਨਵਾਜ ਜੀ ਹੋ ਦੂਰ ਦਰਾਜ ਕਰਾਂ ਬੈਠੀਆਂ ਰਾਜ ਪਿਤਾ ਕੀ ਸ਼ਰਮ ਕਰੀਆਂ ਸਾਰੇ ਦਿਨ ਦੇ ਹਾਜ਼ਰੀ ਪ੍ਰਵਾਨ ਕਰੋ, ਕਰੀਆਂ ਲਿਖੇ ਲਾਓ ਦਾਰਾ ਆਪਣੀ ਕਿਰਪਾ ਕਰੀ ਸਕਦਾ ਉਦੋਂ ਬਖਸ਼ੇ ਨੇ ਸੰਗਤ ਆਪ ਦੇ ਚਰਨਾਂ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ, ਬੇਹਦ ਮਾਇਆ ਆਨਲਾਈਨ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸਿੰਘਾਂ ਨੂੰ ਤਾਂ ਬੇਹਦ ਮਾਇਆ ਸਕਦਾਂ, ਆਪ ਦੇ ਚਰਨਾਂ ਭੇਟਾ ਕਰੀਏ ਪ੍ਰਵਾਨ ਕਰੋ, ਬਖਸ਼ਕਰ ਸਾਹਿਬ ਦੀਆਂ ਕਮਾਈਆਂ ਸਬਰ ਕਰੋ, ਕਾਰੋਬਾਰ ਵੱਧ ਮੁਕਦਤਾ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਮਰਾਂ ਪੂਰੀਆਂ ਕਰੋ ਜੀ। ਮੇਰਾ ਤਾਂ ਕਰਿਆ ਹੋ ਸੇਵਾ ਪ੍ਰਵਾਨ ਕਰੋ, ਪੂਰਨ ਚੁਕਾਈ ਬਖਸ਼ੋ, ਪਿੱਤਰ ਕੋ ਨਵੀਂ ਬਖਸ਼ ਕਰਕੇ ਉਪਰੰਤ ਲੜੀ ਵਾਸਤੇ ਅੱਜ ਪਾਠ ਕਰਨ ਵਾਸਤੇ ਆ ਕੇ ਬਖਸ਼ੋ, ਸਹਿੰਦੇ ਘਰ ਸਵਾਰ ਕੇ ਚੰਨ ਧਨਵਾਦ ਬਣਾਓ, ਸ਼ੁੱਧ ਅਤੇ ਪਿੱਤਰ ਸੇਵਾ ਲੈਣ ਦੀ ਬਾਤ ਕਰਤਾ ਸਹੀ ਪਿਆਰੇ ਮੇਰੇ ਜਿਹੜੇ ਬਰਾਬਰ ਦਾ ਨਾਮ ਚਾਹਤਾ ਹੋਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਏ, ਖੁਆਰ ਐਸਾ ਮਿਲੇਗੇ ਬੜੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਤੋ ਉਤਰੇ ਪਾ ਜੋ

0: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰਯੋਗ ਸਾਧ ਸੰਗਤ ਜੀ, ਮਾਰੇ ਬਖਸ਼ੀ ਕੀਤੀ ਆਪ ਸੰਗਤ ਨੇ ਅੰਮ੍ਰਿਤ ਲੈ ਕੇ ਮਾਰੇ ਨਿੱਘੀ ਉਹਦੇ ਆਨੰਦ ਮਾਣਦੇ ਹੋਏ ਹਾਂ। ਪਿੱਤਰ ਗੁਰਬਾਣੀ ਆਸ਼ਾ ਕੀ ਵਾਰ ਦੇ ਸਪੂਰਨ ਕੀਤੇ ਸ਼ਰਮ ਕੀਤੇ ਨੇ ਉਪਰੰਤ ਅੱਜ ਦੇ ਹੁਕਮਨਾਮੇ ਵਿੱਚ ਕਥਾ ਵਿਚਾਰ ਵਿਦਵਾਨ ਵੀ ਉਦੋਂ ਸ਼ਰਮ ਕੀਤੀ ਹੈ। ਅਰਦਾਸ ਸਾਹਿਬ ਪਰੀ ਪ੍ਰਤ ਮਾਰੇ ਬਖਸ਼ੇ ਪਿੱਤਰ ਪੁਰਾਣੇ ਸ਼ਰਮ ਕੀਤੇ ਹਨ। ਸੋ ਸਾਹਿਬ ਜੀ ਦਸ ਪਾਸਵਾਂ ਗੁਰੂ ਸਾਹਿਬਾਂ ਨੇ ਆਪ ਗੁਰੂ ਖਾਤਾ ਨੂੰ ਬਖਸ਼ਿਸ਼ ਕੀਤਾ ਹੈ। ਪਰਿਵਾਰ ਸਾਹਿਬ ਸੰਗਤ ਜੀ ਤੁਹਾਨੂੰ ਪਤਾ ਹੈ ਕਿ ਲੜੀ ਵਾਰ ਹਰ ਰੋਜ਼ ਸਹਿਜ ਪਾਠ ਹੋ ਰਹੇ ਨੇ। ਸੋ ਸੰਗਤਾਂ ਬੇਅੰਤ ਸੰਗਤਾਂ ਘਰਾਂ 'ਚ ਬੈਠ ਕੇ ਨਾਲ ਲੜੀ ਵਾਰ ਸਹਿਜ ਪਾਠ ਕਰ ਰਹੀਆਂ ਨੇ। ਉਹਨਾਂ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਭਾਈ ਜਿੰਦਰ ਸਿੰਘ ਜੀ ਨੂੰ ਕੀਰਤਨ ਭਾਈ ਰਜਿੰਦਰ ਸਿੰਘ ਜੀ ਨੂੰ ਫੋਨ ਕਰਕੇ ਆਪਣਾ ਜਿਹੜਾ ਉਹਨਾਂ ਨਾਲ ਪ੍ਰੋਗਰਾਮ ਲਿਆ ਉੱਥੇ ਉਹਨਾਂ ਨਾਲ ਸਾਂਝਾ ਕਰ ਲਓ, ਤਾਂ ਕਿ ਸਮੇਂ ਸਿਰ ਤੁਹਾਨੂੰ ਫੋਨ ਕਰਕੇ ਸਾਰੇ ਆਉਣ ਵਾਲੇ ਪ੍ਰੋਗਰਾਮ ਜਿਹੜੇ ਨੇ ਇਹਨਾਂ ਤੋਂ ਜਾਣੂ ਕਰਵਾ ਸਕਣਗੇ। ਇਸ ਅਨੁਸਾਰ ਸਿੰਘ ਜੀ ਤੋਂ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਰਜਿੰਦਰ ਸਿੰਘ ਨੂੰ ਫੋਨ ਜ਼ਰੂਰ ਕਰੋ। ਉਹਨਾਂ ਦਾ ਫੋਨ ਨੰਬਰ ਹੈ 408-7124145। ਔਰ ਸਾਹ ਸਿੰਘ ਆਪਣੇ ਤੈਨੂੰ ਪਤਾ ਹੈ ਕਿ ਗੁਰੂ ਘਰ ਜੋ ਨਾਰਥ ਸਾਲ ਸਾਊਥ ਸਾਲ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਦੇ 'ਚ ਬੇਅੰਤ ਖਰਚਾ ਹੋ ਰਿਹਾ ਹੈ। ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਗੁਰੂ ਘਰ ਸੰਗਤਾਂ ਨੇ ਭੇਟਾ ਕੀਤੀ ਹੈ, ਵਟਭਾਗੀ ਹਨ। ਸਾਹ ਸਿੰਘ ਜਿਨ੍ਹਾਂ ਨੇ ਅੱਜ ਤੱਕ ਆਪਣਾ ਦਸਤਾਨ ਸਫਲ ਨਹੀਂ ਕੀਤਾ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਆਪਣਾ ਦਸਤਾਨ ਸਫਲ ਕਰਦੇ ਹੋਏ ਗੁਰੂ ਘਰ ਮਾਇਆ ਭੇਟਾ ਕਰਕੇ ਆਪਣੇ ਇਸ ਜੋ ਮਹਾਨ ਕਾਰਜ 'ਚ ਹਿੱਸਾ ਪਾਉਣ ਦੀ ਵਾਅਦਾ ਕਰੋ। ਸਾਹ ਸਿੰਘ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਗੁਰੂ ਨਾਨਕ ਖਾਲਸਾ ਸਕੂਲ ਹੈ ਗੁਰੂ ਘਰ ਸ਼ਾਨੋ ਜੀ, ਉਸ ਸਕੂਲ ਦਾ ਜਿਹੜੀ ਉਹ ਐਡਮਿਸ਼ਨ ਹੈ ਉਹ ਚੱਲ ਰਹੀ ਹੈ। ਸੋ ਬੱਚਿਆਂ ਨੂੰ ਦਾਖਲ ਕਰਾਓ, ਆਨਲਾਈਨ ਤੁਸੀਂ ਸਤਸੰਗਤ ਜੀ ਆਪ ਬੱਚਿਆਂ ਨੂੰ ਦਾਖਲ ਕਰਵਾ ਸਕਦੇ ਹੋ। ਬਾਕੀ ਸਤਸੰਗਤ ਤੋਂ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸਾਡੇ ਗੁਰੂ ਘਰ ਸ਼ਾਨੋ ਜੀ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਕੱਲ੍ਹ ਤੋਂ ਜਿਨ੍ਹਾਂ ਨੇ ਕੀਰਤਨ ਸ਼ੁਰੂ ਕੀਤਾ ਹੈ, ਸੋ ਅੱਜ ਵੀ ਉਹ 6 ਤੋਂ ਲੈ ਕੇ 9 ਤੱਕ ਕੀਰਤਨ ਕਰਨਗੇ। ਕੱਲ੍ਹ ਉਹਨਾਂ ਦਾ ਕੀਰਤਨ ਹੋਵੇਗਾ 11 ਤੋਂ ਲੈ ਕੇ 2 ਵਜੇ ਤੱਕ। ਸਭ ਸੰਗਤਾਂ ਦੇ ਰੂਸਾ ਮਿਸਰਾਲ ਜੀ ਪਾਣੀ ਬਾਲਤਾ ਕਰੋ। ਔਰ ਸਤਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਹੁਣ ਭਾਈ ਸਾਹਿਬ ਤਿਆਰ ਨੇ, ਉਹ ਦਰੀਵਰ ਸਹਿਜ ਪਾਠ ਆਰੰਭ ਕਰਨਗੇ। ਅਸੀਂ ਸਾਨੂੰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਜੋ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਨਿੱਘ ਮਾਣ ਰਹੇ ਹੋ, ਘਰਾਂ ਵਿੱਚ ਬੈਠ ਕੇ ਸਤਿਗੁਰਾਂ ਦੀ ਬਾਣੀ ਨਾਲ ਜੁੜ ਰਹੇ ਹੋ। ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 865 ਤੋਂ ਆਪਾਂ ਅੱਜ ਅੱਗੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 865 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਦਾਸ ਸੰਗ ਤੇ ਮਾਰ ਬਿਦਾਰੇ, ਗੋਬਿੰਦ ਭਗਤ ਕਾ ਮਹਿਲ ਨਾ ਪਾਇਆ, ਰਾਮ ਜਨਾ ਮਿਲ ਮੰਗਲ ਗਾਇਆ, ਸਗਲ ਸ੍ਰਿਸ਼ਟ ਕੇ ਪੰਚ ਸਿਕਦਾਰ, ਰਾਮ ਭਗਤ ਕੇ ਪਾਨੀ ਹਾਰ ਰਹਾਉ, ਜਗਤ ਪਾਸ ਤੇ ਲੇਤੇ ਦਾਨ, ਗੋਬਿੰਦ ਭਗਤ ਕਉ ਕਰਹਿ ਸਲਾਮ, ਲੂਟ ਲਿਹੇ ਸਾਕਤ ਪਤ ਖੋਵਹਿ, ਸਾਧ ਜਨਾ ਪਗ ਮਲ ਮਲ ਧੂਵਹਿ, ਪੰਚਪੂਤ

कर कृपा जन लिए छिड़ाए, जिसके से तिन रखे हटाए। कहो नानक।

ਭਵ ਸਾਗਰ ਬੋਹਿਤ ਹਰ ਚਰਨ, ਸਿਮਰਤ ਨਾਮ ਨਾਹੀ ਫਿਰ ਮਰਨ। ਹਰ ਗੁਣ ਰਮਤ ਨਾਹੀ ਜਮ ਪੰਥ, ਮਹਾਂ ਵਿਚਾਰ ਪੰਚ ਤੂ ਤਹਿ ਮੰਥ।

ਪਛਾਣ ਭਾਏ ਭਗਤ ਪ੍ਰਭ ਕੀਰਤਨ ਲਾਗੈ ਜਨਮ ਜਨਮ ਕਾ ਸੋਇਆ ਜਾਗੈ ਚਰਨ ਕਮਲ ਜਨ ਕਾ ਆਧਾਰ ਗੁਣ ਗੋਬਿੰਦ ਰਾਉ ਸਚ ਵਾਪਾਰ

ਜਾਏ, ਜਮੁਆ ਤਾਕੈ ਨਿਕਟ ਨ ਜਾਏ। ਜਨ ਨਿਰਵੈਰ ਨਿੰਦਕ ਅਹੰਕਾਰੀ, ਜਨ ਭਲ ਮਨ ਹੈ ਨਿੰਦਕ ਵੇਕਾਰੀ। ਗੁਰ ਕੈ ਸਿੱਖ ਸਤਿਗੁਰੂ ਧਿਆਇਆ, ਜਨ ਉਭਰੇ ਨਿੰਦਕ ਨਰਕ ਪਾਇਆ।

ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤ ਮਿਲੈ ਕਿਛ ਸੁਣੀਐ ਕਹੀਐ ਮਿਲੈ ਅਸੰਤ ਮਸਤ ਕਰ ਰਹੀ।

ਆਉ ਪੰਚ ਤਤ ਮਿਲ ਕਾਇਆ ਕਿਨੀ ਤਤ ਕਹਾ ਤੇ ਕੀਨ ਰੇ ਕਰਮ ਬਦ ਤੁਮ ਜੀਉ ਕਹਿਤ ਹੋ ਕਰ ਮਹਿ ਕਿਨ ਜੀਉ ਦੀਨ ਰੇ ਹਰ ਮਹਿ ਤਨ ਹੈ ਤਨ ਮਹਿ ਹਰ ਹੈ ਸਰਬ ਨਿਰੰਤਰ

ਨਾ ਭੀਖ ਮੰਗਾ ਸੀ, ਨਾ ਇਸ ਪਿੰਡ ਨਾ ਰਖਤੂ ਰਾਤੀ, ਨਾ ਇਹੋ ਬ੍ਰਾਹਮਣ ਨਾ ਇਹੋ ਖਾਤੀ, ਨਾ ਇਹੋ ਤਪਾ ਕਹਾ ਵੈ ਸੇਖ, ਨਾ ਇਹੋ ਜੀਵੈ ਨਾ ਮਰਤਾ ਦੇਖ, ਇਸ ਮਰਤੇ ਕੋ ਜੇ ਕੋ ਰੋਵੈ, ਜੋ ਰੋਵੈ ਸੋਈ ਪਤ ਹੋਵੈ, ਗੁਰ ਪ੍ਰਸਾਦ ਮੈਂ ਡਗਰੂ ਪਾਇਆ, ਜੀਵਨ ਮਰਨ ਦੋ ਮਿਟਵਾਇਆ, ਕਹੋ ਕਬੀਰ ਇਹੋ ਰਾਮ ਕੀ ਅੰਸ਼।

ਵਿਆ ਵਿਚਾਰੀ ਸੰਤ ਭਾਗ ਉਹ ਪਾਛੈ ਪਰੈ ਗੁਰ ਪ੍ਰਸਾਦੀ ਮਾਰੋ ਡਰੈ ਸਾਕਤ ਕੀਓ ਪਿੰਡ ਪਰਾਇਣ ਹਮਕੂ ਦ੍ਰਿਸ਼ਟ ਪਰੈ ਤ੍ਰਿਖ ਡਾਇਣ।

ਹੋਏ ਬਾਹਰ ਨਹੀਂ ਮਰਨਾ ਗਾਉਂਡ ਕੂਟਨ ਸੋਏ ਜੋ ਮਨ ਕਉ ਕੂਟੈ ਮਨ ਕੂਟੈ ਤੋ ਜਮ ਤੇ ਛੂਟੈ ਕੁਟ ਕੁਟ ਮਨ ਕਸਵੱਟੀ ਲਾਵੈ ਸੋ ਕੂਟਨ ਮੁਕਤ ਬਹੁ ਪਾਵੈ ਕੂਟਨ ਕਿਸੈ ਕਹੋ ਸੰਸਾਰ ਸਗਲ ਬੋਲਣ ਕੇ ਮਾਹੇ ਵਿਚਾਰ।

ਸਾਧ ਰਹਾਉ। ਜਪੀਐ ਨਾਮ ਜਪੀਐ ਅੰਨ, ਅੰਬੈ ਕੈ ਸੰਗ ਨੀਕਾ ਵੰਨ। ਅੰਨੈ ਬਾਹਰ ਜੋ ਨਰ ਹੋਵੈ, ਤੀਨ ਭਵਨ ਮਹਿ ਆਪਣੀ ਖੋਵੈ। ਛੋਟੈ ਅੰਨ ਕਰਹਿ ਪਾਖੰਡ, ਨਾ ਸੁਹਾਗਣ ਨਾ ਉਹਰੰਡ। ਜਗ ਮਹਿ ਬਖਤੇ ਦੂਧਾ ਧਾਰੀ, ਗੁਪਤੀ ਖਾਵਹਿ ਵਟਕਾ ਸਾਰੀ। ਅੰਨੈ ਬਿਨਾ ਨਾ ਹੋਏ ਸੁਕਾਲ,

ਆਪਣੇ ਰਾਮ ਹੈ ਭੱਜ ਲੇ ਆਪਣੇ ਨਾਮ ਹੈ ਆਪਣੇ ਰਾਮ ਹੈ ਭੱਜ ਰੇ ਮਨ ਆਲਸੀਆ ਰਹਾਓ ਗਿਆ ਪਿੰਡ ਭਰਤਾ ਬਨਾਰਸ ਅਸ ਬਸਤਾ ਮੁਖ ਬੇਦ ਚਤੁਰ ਪੜਤਾ ਸਗਲ ਧਰਮ ਅਛਿਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖਟ ਕਰਮ ਸਹਿਤ ਰਹਿਤਾ ਸਿਵਾ ਸਕਤ ਸੰਵਾਦੰ ਮਨ ਛੋੜ ਛੋੜ ਸਗਲ ਭੇਦੰ ਸਿਮਰ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ ਨਿਤਾਂ ਪ੍ਰਤੀ, ਜੋ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਆਪਾਂ ਸ੍ਰੀ ਸਹਿਜ ਪਾਠ ਨਾਲ ਜੁੜਦੇ ਹਾਂ। ਘਰਾਂ ਵਿੱਚ ਵੀ ਸੰਗਤਾਂ ਬੜੇ ਪਿਆਰ ਦੇ ਨਾਲ ਨੇਮ ਸਹਿਤ ਹਾਜ਼ਰੀਆਂ ਭਰਦੀਆਂ ਹਨ। ਸੋ ਸਤਿਗੁਰੂ ਜੀ ਨੇ ਅੱਜ ਵੀ ਤਰਸ ਕੀਤਾ ਹੈ, ਜਿਤਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ, ਬਾਣੀ ਪੜ੍ਹੀ ਹੈ, ਸਰਵਣ ਕੀਤੀ ਹੈ, ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ, ਦਰੋਂ ਘਰੋਂ ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਵਾਜਨ, ਪੜ੍ਹੀ ਸੁਣੀ ਬਾਣੀ ਦਾ ਭਾਵ ਹਿਰਦਿਆਂ ਵਿੱਚ ਗੁਰਦੇਵ ਜੀ ਕਿਰਪਾ ਕਰਕੇ ਤਰਸ ਕਰਕੇ ਵਸਾ ਦੇਣ, ਅਗਾਧ ਬੋਧ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਸਤ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਭੂਟਾਨ ਬਹੁਤ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਾਹਿਬ ਜੀ ਦਾ ਭੂਟਾਨ ਬਹੁਤ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ ਭੂਟਾਨ ਬਹੁਤ ਧੰਨਵਾਦ ਗੁਰੂ ਘਰ ਦੇ ਪ੍ਰਬੰਧਕ ਸਾਹਿਬਾਨ ਗੁਰੂ ਘਰ ਦੇ ਸੇਵਾਦਾਰ ਸਾਰਿਆਂ ਦਾ ਧੰਨਵਾਦ ਫਤਿਹਗੜ੍ਹ ਦੀਆਂ ਸੰਗਤਾਂ ਦਾ ਹਾਰਦਿਕ ਤੌਰ 'ਤੇ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕਰਕੇ ਸ਼ਹੀਦੀ ਦਿਵਸ ਚਾਰੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਆਪ ਜੀ ਦੀ ਯਾਦ ਵਿੱਚ ਬਾਣੀ ਦੇ ਪ੍ਰਵਾਹ ਚਲਾ ਕੇ ਸਤਿਗੁਰੂ ਦੀ ਸ਼ਰਧਾ ਦੇ ਫੁੱਲ ਅਤੇ ਦੀਵਾਨ ਸਜੇ ਆਪ ਜੀ ਨੇ ਕੀਰਤਨ ਸਰਵਨ ਕੀਤਾ ਹੈ। ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਸਿਰ 'ਤੇ ਫਤਿਹਗੜ੍ਹ ਸਾਹਿਬ ਦੀਆਂ ਸੰਗਤਾਂ ਦੇ ਸਿਰ 'ਤੇ ਸਤਿਗੁਰੂ ਜੀ ਦਾ ਮਿਹਰ ਭਰਿਆ ਹੱਥ ਹੋਵੇ। ਗੁਰਸਿੱਖੀ ਦਾ ਜੀਵਨ ਗੁਰੂ ਕਰਕੇ ਕੀਰਤਨੀਏ ਸਾਰਿਆਂ ਦਾ ਧੰਨਵਾਦ। ਮਹਾਨ ਮਹਾਨ ਕੀਰਤਨੀਏ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ। ਭਾਗਾਂ ਵਾਲੇ ਉਹ ਸਤ ਸੰਗਤ ਸਤਿਗੁਰ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਨਾਮ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਦੇ ਰਹੀਏ। ਪੂਰਾ ਹਫ਼ਤਾ ਸਤਿਗੁਰ ਦੇ ਦਾਤੇ ਇੱਥੇ ਆਪਾਂ ਹਾਜ਼ਰੀਆਂ ਭਰੀਆਂ ਨੇ, ਵਚਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ। ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬੇਅਦਬੀਆਂ ਬਖਸ਼ ਲੈਣਗੀਆਂ ਜੀ। ਇੱਕ ਵਾਰੀ ਫਿਰ ਸਰਬੱਤ ਸੰਗਤਾਂ ਦਾ ਪ੍ਰਬੰਧਕ ਸਾਹਿਬਾਨਾਂ ਦਾ ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਭੁੱਲ ਚੁੱਕਦੀ ਸ਼ਮਾ ਸਾਰੇ ਅਸੀਸ ਬਖਸ਼ੋ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਉਹਨੂੰ ਫੋਨ ਕਰ ਦੇਣਾ, ਮੈਥੇ ਲਿਆ ਜਾਏਗਾ, ਚੈੱਕ ਕਰ ਲਓ ਕੋਈ ਟੈਸਟ। ਮਤਲਬ ਤੁਸੀਂ ਆਕਸਲਰੀ ਇਹ ਆਊਟ ਕਰਨਾ ਹੈ, ਆਊਟ
1: ਚਾਹੀਦੀ,
0: ਇਹੀ ਹੋਣਾ। ਚੈੱਕ ਕਰ ਲਿਓ, ਹੈਲੋ। ਸਤਨਾਮ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ ਜੀ। ਮੈਂ ਪੁੱਛਾਂ ਫੋਨ ਤੇ, ਪੁੱਛਾਂ ਅੱਛਾ ਹੈਗਾ ਤੁਹਾਡਾ ਚਾਹ।

ਇਕਲਾ ਤੇਰੇ ਪਾਣੇ ਸਰਬਤ। ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।

ਵਾਹਿਗੁਰੂ ਜੀ ਕੀ ਫਤਿਹ। ਆਗਿਆ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਏ ਫਿਰ ਡੋਤ ਕਤੂ ਨਾਹੀਂ। ਬੜੇ ਹੀ ਖੁਸ਼ੀਆਂ ਭਰੇ ਮੌਕੇ ਤੇ ਧੰਨ ਧੰਨ ਗੁਰੂ ਸਾਹਿਬ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਖੁਸ਼ੀਆਂ ਲੈ ਰਹੀ ਪਰਮ ਸਕਾਰ ਜੋ ਸਾਧ ਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਧੰਨ ਧੰਨ ਗੁਰੂ ਸਾਹਿਬ ਜੀ ਦੀ ਪਾਰ ਬਖਸ਼ਿਸ਼ ਹੋਈ ਹੈ ਕਿ ਜੋਸਫ ਅਨਿਲ ਪ੍ਰਸ਼ਾਦ, ਸਪੁੱਤਰ ਸ਼੍ਰੀ ਰਾਜ ਪ੍ਰਸ਼ਾਦ ਅਤੇ ਬੀਬੀ ਪਰਮਜੀਤ ਕੌਰ, ਉਹਨਾਂ ਦੇ ਆਨੰਦ ਕਾਰਜ ਹੋਏ ਨੇ ਜੀ। ਬੱਚੀ ਮਾਰਜਰੀ ਔਨ ਗੁਰਚਲੀਨ ਨਾਲ, ਜੋ ਸਪੁੱਤਰੀ ਹੈ ਸ਼੍ਰੀ ਜੌਨ ਗੁਰਚਲੀਨ ਅਤੇ ਮਿਸਿਸ ਐਮਰਲਿਨ ਗੁਰਚਲੀਨ ਦੀ। ਇਸ ਖੁਸ਼ੀ ਭਰੇ ਮੌਕੇ 'ਤੇ ਮੈਂ ਜੋੜੀ ਨੂੰ, ਉਹਨਾਂ ਦੇ ਮਾਤਾ ਪਿਤਾ ਅਤੇ ਸਮੂਹ ਰਿਸ਼ਤੇਦਾਰ ਸਾਕ ਸੰਬੰਧੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਹੁਣ ਮੈਂ ਇੰਗਲਿਸ਼ ਵਿੱਚ ਕਰ ਲਵਾਂ। ਇਟਸ ਵੈਰੀ ਆਸਪੇਸ਼ੀਅਸ ਓਕੇਜ਼ਨ ਵੈਨ ਦ ਮੈਰਿਜ ਸੈਰੀਮਨੀ ਆਫ ਜੋਸਫ ਅਨਿਲ ਪ੍ਰਸ਼ਾਦ ਐਂਡ ਮਾਰਜਰੀ ਹੋਨ ਗੁਰਚਰੀਨ ਵਾਜ ਕੰਪਲੀਟਡ ਅਕੋਰਡਿੰਗ ਟੂ ਸਿੱਖ ਰਾਤ ਮਰਜ਼ਾਦਾ। ਹੇਅਰ ਆਈ ਲਾਈਕ ਟੂ ਮੈਨਸ਼ਨ ਦੈਟ ਜੋਸਫ ਅਨਿਲ ਪ੍ਰਸ਼ਾਦ ਇਜ਼ ਸਨ ਆਫ ਸ਼੍ਰੀ ਰਾਜ ਪ੍ਰਸ਼ਾਦ ਐਂਡ ਮਿਸਿਸ ਪਰਮਜੀਤ ਕੌਰ, ਐਂਡ ਮਾਰਜਰੀ ਹੋਨ ਗੁਰਚਰੀਨ ਇਜ਼ ਡਾਟਰ ਆਫ ਸ਼੍ਰੀ ਆਫ ਮਿਸਟਰ ਜੌਨ ਗੁਰਚਲੀਨ ਐਂਡ ਮਿਸਿਸ ਐਮਰਲਿਨ ਗੁਰਚਲੀਨ। ਗੁਰੂ ਗ੍ਰੰਥ ਸਾਹਿਬ ਬਲੈਸਡ ਦ ਸੈਰੇਮਨੀ ਐਂਡ ਇਟ ਵਾਜ ਕੰਪਲੀਟਡ ਅਨਇੰਟਰਪਟਡ। ਐਟ ਦਿਸ ਹੈਪੀ ਓਕੇਜ਼ਨ ਆਈ ਕੰਗ੍ਰੈਚੁਲੇਟ ਦ ਕਪਲ, ਦੇਅਰ ਪੇਰੈਂਟਸ, ਦੇਅਰ ਰਿਲੇਟਿਵਸ, ਦੇਅਰ ਫਰੈਂਡਸ ਔਨ ਬੋਥ ਸਾਈਡਸ, ਐਂਡ ਪ੍ਰੇ ਟੂ ਵਾਹਿਗੁਰੂ, ਟੂ ਗੁਰੂ ਗ੍ਰੰਥ ਸਾਹਿਬ ਟੂ ਗਿਵ ਦੈਮ ਏ ਵੈਰੀ ਵੈਰੀ ਹੈਪੀ ਲਾਈਫ ਟੁਗੈਦਰ। ਹਾਂਜੀ, ਥੋੜ੍ਹਾ ਜਿਹਾ ਰਸਤਾ ਛੱਡ ਦਿਓ ਜੀ ਇੱਥੋਂ ਮੋਰੀ ਜੀ। ਥੈਂਕ ਯੂ, ਥੈਂਕ ਯੂ। ਅਤੇ ਆਈ ਪ੍ਰੇ ਟੂ ਗੁਰੂ ਗ੍ਰੰਥ ਸਾਹਿਬ ਫਾਰ ਦੇਅਰ ਸਕਸੈਸਫੁਲ ਮੈਰਿਡ ਲਾਈਫ, ਫੁੱਲ ਆਫ ਹੈਪੀਨੈਸ ਆਲ ਦਾ ਟਾਈਮ, ਵਿਦ ਦਾ ਹੋਪ ਦੈਟ ਦੇ ਵਿਲ ਬੀ ਹੈਲਪਿੰਗ ਈਚ ਅਦਰ in this married life, respecting each other, and then they will be also supporting each other and helping each other's parents, respecting both sides, parents, and also they will be doing their best to do something for the community. Now, I request Bhai Sapar Namaleesh Singh Ji to honor the couple. I request the couple, can they stand to receive this honor robes? We call it zero powers, please. Both of you stand. Joseph and Marjorie, please. Thank you.

ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਹੁਣ ਮੇਨ ਹਾਲ ਵਿੱਚ ਸਰਦਾਰ ਅਜੀਤ ਸਿੰਘ ਚੱਠਾ ਉਹਨਾਂ ਦੀ ਯਾਦ ਵਿੱਚ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪੈਣਗੇ, ਉਪਰੰਤ ਅੰਤਿਮ ਅਰਦਾਸ ਹੋਏਗੀ। ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈਗੀ ਹੈ, ਅਸੀਂ ਸਹਿਜ ਪਾਠ ਦੇ ਭੋਗ ਸ਼ੁਰੂ ਕਰਨ ਲੱਗੇ ਹਾਂ ਤੇ ਪਰਿਵਾਰ ਤੇ ਸੰਗਤਾਂ ਦੇ ਚਰਨਾਂ 'ਚ ਬੇਨਤੀ, ਲੰਗਰ ਛੱਕੇ ਗੁਰੂ ਘਰ ਵਿੱਚ ਪਹੁੰਚੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਰ ਪ੍ਰਭਾ ਜੀਓ ਸਤਿਗੁਰ ਕਰੇ ਹਰ ਪੈ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜੀਓ ਪੈਜ ਰੱਖੋ ਅਰਜਨੇ ਕੇਰੀ ਹਰ ਦੇਵ ਨਾਮ ਨਿਰੰਜਨੋ ਚਲਦਿਆ ਹੋਏ ਬੇਲੀ ਜਮ ਦੂਤ ਕਾਲ ਨਿਖੰਜਨੋ ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਹਰ ਧਾਰ ਕਿਰਪਾ ਸਤਿਗੁਰ ਮਿਲਾਇਆ ਤਨ ਤਨ ਕੈ ਸਾਬਾ ਜੀਓ ਮੇਰੇ ਸਿੱਖ ਸੁਣੋ ਪੁੱਤ ਭਾਈਓ ਮੇਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਦੇ ਚਰਨਾਂ 'ਚ ਬੇਨਤੀ ਹੈ, ਆਪਾਂ ਸਾਰੇ ਹੀ ਸਰਗਵਾਸੀ ਸਰਦਾਰ ਅਜੀਤ ਸਿੰਘ ਚੱਠਾ ਤਿਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਆਪਾਂ ਸਾਰੇ ਸ਼ਾਮਿਲ ਹੋਏ ਹਾਂ। ਪਰਿਵਾਰ ਵੱਲੋਂ ਕੁਝ ਰੋਜ਼ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਏ ਸਨ, ਜੋ ਕਿ ਇਸ ਵੇਲੇ ਭੋਗ ਪਏ ਹਨ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਭਾਈ ਗੁਰਦੁਆਰਾ ਸਾਹਿਬ ਜੀ ਅੰਦਰ ਆ ਜਾਣ, ਤਾਂ ਕਿ ਆਪਾਂ ਠੀਕ 3 ਵਜੇ ਤੱਕ ਆਪਾਂ ਪੂਰੀ ਸਮਾਪਤੀ ਕਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੱਜ ਆਪਾਂ ਸਾਰੇ ਹੀ ਉਹ ਮਹਾਨ ਆਤਮਾ ਸਰਦਾਰ ਅਜੀਤ ਸਿੰਘ ਜੀ ਚੱਠਾ ਜਿਤਨੇ ਇੱਕ ਸਵਾਸ ਲੈ ਕਰਕੇ ਸੰਸਾਰ ਦੇ ਵਿੱਚ ਆਏ ਸਨ, ਮਾਤ ਲੋਕ ਵਿੱਚ ਆਏ ਸਨ, ਤਿਨ੍ਹਾਂ ਨੂੰ ਉਸ ਮਾਲਕ ਦੇ ਹੁਕਮ ਮੁਤਾਬਕ ਪੂਰਾ ਕਰਕੇ ਇਸ ਸੰਸਾਰ ਤੋਂ ਪਿਛਲੇ ਦਿਨ ਅਕਾਲ ਚਲਾਣਾ ਕਰ ਗਏ ਸਨ। ਤਿਨ੍ਹਾਂ ਦੇ ਨਿਯਮਿਤ ਸਮੂਹ ਚੱਠਾ ਪਰਿਵਾਰ, ਸਮੂਹ ਰਿਸ਼ਤੇਦਾਰ, ਦੋਸਤ ਮਿੱਤਰ ਇਕੱਤਰ ਹੋ ਕਰਕੇ ਅੱਜ ਪੰਜ ਪੂਤਕ ਸਰੀਰ ਨੂੰ ਗਣਪੇਟ ਤੋਂ ਉਪਰੰਤ ਅੰਤਿਮ ਅਰਦਾਸ ਲਈ ਸ੍ਰੀ ਗੁਰਦੁਆਰਾ ਸਾਹਿਬ ਜੀ ਵਿਖੇ ਆਪਾਂ ਜੁੜ ਬੈਠੇ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਇੱਕ ਮਹਾਂਪੁਰਖਾਂ ਦੇ ਕੋਲ ਸੇਵਾਦਾਰ ਬੈਠੇ ਸਨ ਤੇ ਸ਼ਹਿਰ ਦੇ ਵਿੱਚ ਕੋਈ ਪੂਰਾ ਹੋ ਗਿਆ। ਜਦੋਂ ਸ਼ਹਿਰ ਦੇ ਵਿੱਚ ਕੋਈ ਪੂਰਾ ਹੋਇਆ ਤੇ ਮਹਾਂਪੁਰਖਾਂ ਨੇ ਸੇਵਕ ਨੂੰ ਭੇਜਿਆ ਨਾਲ। ਜਦੋਂ ਸੇਵਕ ਵਾਪਸ ਪਰਤਿਆ ਤੇ ਪੁੱਛਿਆ, ਭਾਈ ਇਹ ਦੱਸੋ ਕਿ ਇਹ ਜੀਵ ਆਤਮਾ ਨਰਕਾਂ ਚ ਗਈ ਜਾਂ ਸਵਰਗਾਂ ਚ? ਤੇ ਸੇਵਕ ਆਖਣ ਲੱਗਿਆ ਕਿ ਮਹਾਰਾਜ ਇਹਦੇ ਬਾਰੇ ਮੈਂ ਕੀ ਜਾਣਦਾ, ਮੈਨੂੰ ਕੀ ਪਤਾ। ਫਿਰ ਸਮਾਂ ਵਿਚਰਿਆ, ਇੱਕ ਕੋਈ ਹੋਰ ਸਮਾਂ ਇਹੋ ਜਿਹਾ ਆਇਆ, ਫਿਰ ਸੱਜਣ ਨੂੰ ਭੇਜਿਆ, ਸੇਵਕ ਨੂੰ ਭੇਜਿਆ ਤੇ ਸੇਵਕ ਨੇ ਆ ਕੇ ਦੱਸਿਆ, ਬਾਬਾ ਜੀ ਨੇ ਪੁੱਛਿਆ ਤੇ ਉਹ ਫਿਰ ਇਹੀ ਗੱਲ ਆਖਦਾ ਕਿ ਮੈਨੂੰ ਕੀ ਪਤਾ। ਪਰ ਹਾਂ, ਫਿਰ ਮਹਾਂਪੁਰਖ ਕਹਿਣ ਲੱਗੇ, ਭਾਈ ਇਹ ਦੱਸ ਉਹਦੇ ਪਿੱਛੇ ਕਿਤਨੀ ਕੁ ਦੁਨੀਆ ਸੀ ਤੇ ਉਹਦੇ ਬਾਰੇ ਕੀ ਕੁਝ ਬੋਲਦੇ ਸਨ। ਹਾਂ, ਇਹ ਤੇ ਮੈਨੂੰ ਜ਼ਰੂਰ ਪਤਾ ਹੈ ਕਿ ਜਦੋਂ ਮੈਂ ਪਹਿਲਾਂ ਗਿਆ ਸੀ ਤੇ ਉਹਦੇ ਨਾਲ ਪੰਜ ਸੱਤ ਜਣੇ ਜੀਵ ਸੀਗੇ ਤੇ ਆਖਦੇ ਸੀ ਚੰਗਾ ਹੋਇਆ ਇਹ ਸੰਸਾਰ ਤੋਂ ਚਲਾ ਗਿਆ, ਇਹਨੇ ਇੱਥੇ ਰਹਿ ਕੇ ਵੀ ਕੀਤਾ ਕੁਝ ਨਹੀਂ। ਪਰ ਜਿੱਥੇ ਮੈਂ ਹੁਣ ਗਿਆ ਸੀ, ਅੱਜ ਗਿਆ ਸੀ, ਉਹਦੇ ਮਗਰ ਇੰਨੀ ਦੁਨੀਆ ਤੇ ਸਾਰਿਆਂ ਦੀ ਅੱਖਾਂ ਦੇ ਵਿੱਚ ਅੰਜੂ ਤੇ ਆਖਦੇ ਸਨ ਇਹੋ ਜਿਹਾ ਜੀਵ ਸੰਸਾਰ ਵਿੱਚ ਟਾਵਾਂ ਟਾਵਾਂ ਆਉਂਦਾ ਹੈ, ਇਹਦਾ ਘਾਟਾ ਸਾਨੂੰ ਬੜਾ ਪੈਣਾ ਹੈ ਸੰਸਾਰ ਨੂੰ। ਜਦੋਂ ਇਸ ਤਰ੍ਹਾਂ ਦੀ ਗੱਲ ਆਖੀ ਤੇ ਬਾਬਾ ਜੀ ਕਹਿਣ ਲੱਗੇ, ਬਸ ਇਹੀ ਹੈ ਨਰਕ ਤੇ ਸਵਰਗ। ਇੱਥੇ ਸਾਹਿਬ ਜੀ ਦੇ ਪਾਵਨ ਬਚਨ ਆਪ ਜੀ ਨੇ ਸਰਵਣ ਕੀਤੇ ਹਨ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾਂ ਖਾਟ ਚਲੋ ਹਰ ਲਾਹ, ਆ ਗਏ ਬਸਨ ਸੁਹੇਲਾ। ਸਤਿਗੁਰੂ ਜੀ ਕਿਰਪਾ ਕਰਨ, ਆਓ ਮਿਲ ਕੇ ਇੱਕ ਛੋਟਾ ਸਬਦ ਪੜ੍ਹ ਕੇ ਉਸ ਤੋਂ ਬਾਅਦ ਅਰਦਾਸ ਦੇ ਵਿੱਚ ਸ਼ਾਮਲ ਹੋਵਾਂਗੇ।

ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਲ ਜੋਨ ਤੇਰੀ ਪਨਹਾਰੀ। ਸਤਿਗੁਰੂ ਜੀ ਕਹਿੰਦੇ ਨੇ 84 ਲੱਖ ਜੂਨਾਂ ਦੇ ਵਿੱਚ ਸਭ ਤੋਂ ਸ਼੍ਰੋਮਣੀ ਜੂਨ ਮਨੁੱਖਾ ਜੂਨ ਹੈ। ਇਹ ਜੂਨ ਇਹੋ ਜੀ ਹੈ, ਸਾਹਿਬ ਜੀ ਕਹਿੰਦੇ ਨੇ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ, ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ, ਮੂੜੇ ਨਾਮ ਨਾ ਜਾਣਿਆ ਰਾਮ ਕਾ, ਫਿਰ ਪਾਛੇ ਪਛਤਾਏ। ਸਾਹਿਬ ਜੀ ਕਹਿੰਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਇਹ ਮਨੁੱਖਾ ਜਾਮਾ ਇਤਨਾ ਕੀਮਤੀ ਹੈ, ਇਤਨੀ ਬਖਸ਼ਿਸ਼ ਹੈ ਕਿ ਮਨੁੱਖਾ ਜਾਮਾ ਮਿਲਿਆ ਹੈ, ਪਰ ਇਸ ਦੇ ਲਈ ਜਾ ਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ। ਸਤਿਗੁਰੂ ਜੀ ਕਿਰਪਾ ਕਰਨ, ਜਿਵੇਂ ਕਿ ਅੱਜ ਆਪਾਂ ਸਾਰੇ ਹੀ ਅਜੀਤ ਸਿੰਘ ਜੀ ਚੱਠਾ, ਉਹਨਾਂ ਨੇ ਇਸ ਸੰਸਾਰ ਦੇ ਵਿੱਚ ਰਹਿ ਕਰਕੇ ਆਪਣੇ ਜਨਮ ਨੂੰ ਬੜਾ ਹੀ ਸੋਹਣਾ ਬਤੀਤ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਉਸ ਜੀਵ ਆਤਮਾ ਨੂੰ ਸਤਿਗੁਰੂ ਜੀ ਸਦੀ ਵੀ ਕਾਲ ਆਪਣੇ ਚਰਨਾ ਕਮਲਾਂ ਵਿੱਚ ਨਿਵਾਸ ਪ੍ਰਦਾਨ ਕਰਨ, ਪਿੱਛੇ ਪਰਿਵਾਰ, ਸਾਖ ਸੰਬੰਧੀ ਰਿਸ਼ਤੇਦਾਰ, ਬੱਚਿਆਂ ਨੂੰ ਪਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਿਸ਼ ਕਰਨ। ਆਓ ਮਿਲ ਕੇ ਆਨੰਦ ਸਾਹਿਬ ਜੀ ਦੇ ਜਾਪ ਉਪਰੰਤ ਅਰਦਾਸ। ਰਾਮ ਕਲੀ ਮਹਿਲਾ ਤੀਜਾ ਦੀ ਓਂਕਾਰ, ਸਤਿਗੁਰੂ ਪ੍ਰਸਾਦਿ।

0: ਬੋਲੋ ਜੀ
1: ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਚੋਦੀ ਪਾਚੇ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤਪੁਰ ਤੇ ਅਮਰਦਾਸ ਰਾਮਦਾਸ ਫਿਰ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਚੈਕ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਦੇ ਪੁੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਗਰੀ ਬਨਵਾਸ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇ ਵਾਹੀ ਦੇ ਕੇ ਡਿਢ ਕੀਤਾ ਤੇ ਨਾ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੀਆਂ ਤੇ ਚੜੇ ਆੜੇ ਨਚਾਏ ਗਏ ਗੁਰਦੁਆਰੇ ਸਿਆ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਤਰੀਕੇ ਸੰਸਾਰ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਦਸਤਾਂ ਸਾ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਚਿਤ ਆਵਣ ਕਰ ਸਤ ਕਰ ਸਰਬ ਸਿੱਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਚਰਿਆ ਦੇਖ ਦੇਖ ਕੀ ਫਤਿਹ ਬਿਰਧ ਕੀਤਾ ਹੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਿਉਂਕਿ ਆਹ ਚੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਤੁਸੀਂ ਮਤ ਪੱਜ ਕੇ ਰਾਖੇ ਆਪ ਵਾਹਿਗੁਰੂ ਗੁਰੂ ਕੀ ਬਨਵਾਸ ਪੰਥ ਸਦਾ ਸ਼ਾਹਿਦ ਤਾਰਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਜੀ ਪੰਥ ਨੂੰ ਛੋੜਿਆ ਅਗਲੇ ਅਗਲੇ ਦਰਸ਼ਨ ਰਾਤ ਸੇਵਾ ਸੰਭਾਲ ਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਉਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰਦਾਰ ਪਿਤਾ ਜੀ ਉਹ ਦੋਏ ਘਰ ਜੋੜ ਕਰੂੰ ਅਰਦਾਸ ਤੂੰ ਭਾਵੇਂ ਤਾਣੇ ਰਾਸ ਇਹ ਕੀ ਬਨਵਾਸ ਜੀ ਆਪ ਦੇ ਚੰਨ ਕਾਉਣ ਦਰਦਾਨ ਦਰਦਾਰ ਜੀ ਉਹ ਰਾਣਾ ਰਾਵ ਨੇ ਕੋ ਰਹੇ ਰੰਗ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਤੀਰ ਜੇ ਮਹਾਂਵਾਕਰ ਦਰਦਾਰ ਪਿਤਾ ਜੀ ਉਹ ਆਪ ਜੀ ਦਰਕਰ ਸੇਵਾ ਦਰਦਾਰ ਪਿਤਾ ਜੀ ਸਰ ਜੀ ਸਿੰਘ ਜੀ ਗਰੀਬ ਨਿਵਾਜ ਦਰਦਾਰ ਪਿਤਾ ਜੀ ਗਰੀਬ ਨਿਵਾਜ ਚੱਠਾ ਸਾਹਿਬ ਆਪ ਜੀ ਅਬਖੇ ਸਾਥੇ ਬੁਰੇ ਕਰਕੇ ਉਸ ਅਕਾਰ ਪ੍ਰਧਾਨ ਦਾ ਹੁਣ ਦਰਦਾਰ ਜੀ ਆਪਣੇ ਚਰਨਾ ਜਾਬਰਾ ਜੀ ਦਰਦਾਰ ਜੀ ਉਹ ਪਿੱਛੇ ਉਹਨਾਂ ਦੀ ਆਤਮ ਸ਼ਾਂਤੀ ਵਾਸਤੇ ਸਾਰੇ ਚੱਠਾ ਪਰਿਵਾਰ ਵੱਲੋਂ ਦਰਦਾਰ ਪਿਤਾ ਜੀ ਆਪਦੇ ਚਰਨਾਂ 'ਚ ਉਹ ਟਸ ਲੈਂਦੇ ਹਾਂ ਗਰੀਬ ਨਿਵਾਜ ਆਪ ਜੀ ਬਤਰ ਖਾਲੀ ਗੁਰਖੀ ਬਾਣੀ ਦੇ ਸਹਿਜ ਪਾਠ ਪ੍ਰਾਪਤ ਕਰਵਾਏ ਸਨ ਦਰਦਾਰ ਜੀ ਆਸ ਵਿੱਚ ਜਿਨ੍ਹਾਂ ਨੇ ਨਿਰਵਿਘਨਤਾ ਸਹਿਜ ਗੁਣ ਭੋਗ ਪਾਏ ਨੇ ਦਰਦਾਰ ਜੀ ਉਪਰੰਤ ਰਾਗੀ ਸਿੰਘਾਂ ਨੇ ਪਿੱਤਰ ਬਾਣੀ ਦੇ ਵੈਰਾਗ ਮੈਂ ਕੀਰਤਨ ਗਾਇਨ ਕੀਰਤਨ ਕਿਰਪਾ ਕਰੋ ਪਾਠ ਕਰਦੇ ਹਾਂ ਕੀਰਤਨ ਕਰਦੇ ਹਾਂ ਹੋਈਆਂ ਭੁਲਾ ਚੁੱਕਾ ਮੈਂ ਆਹੀ ਬਖਸ਼ੋ ਪੜੀ ਵੀ ਬਾਣੀ ਸੋਚ ਕੇ ਸੱਚ ਦਰਦਾਰ ਬਖਸ਼ਿਸ਼ ਕਰੋ ਭਾਵ ਬਖਸ਼ਿਸ਼ ਕਰਦੇ ਦਰਦਾਰ ਪਿਤਾ ਜੀ ਉਹ ਕੈਦ ਮੀਲ ਸੁਣੋ ਰਹੇ ਸੰਤੋ ਖੇਤੀ ਕਰੋ ਨਵੇਰਾ ਆਪ ਕੀ ਵਾਰ ਬਖਸ਼ ਬਦਲੇ ਹੋ ਬਹੁਤ ਰਭਾ ਦੇ ਫੇਰਾ ਦੇ ਮਹਾਂਵਾਕਰ ਦਾ ਕਿਰਪਾ ਕਰੋ ਦਰਦਾਰ ਜੀ ਜੀਤ ਸਿੰਘ ਚੱਠਾ ਤੋਂ ਇਸ ਮਾਲਦੁਖ ਦੀ ਯਾਤਰਾ ਕਰਦੇ ਹਾਂ ਹੁਣ ਜਾਂ ਭੁੱਲਾਂ ਚੁੱਕਾ ਬਾਈ ਬਦਲਦਾਰ ਉਹਨਾਂ ਦੇ ਗੋਲੇ ਆਉ ਕੇ ਨਾ ਚਤਾਰਦੇ ਹੁਣ ਜਾ ਤੁਹਾਨੂੰ ਚਾਹਨਾ ਨਿਵਾਸ ਬਖਸ਼ੋ ਠੰਡ ਬਖਸ਼ੋ ਉਹਨਾਂ ਦੀ ਆਤਮਾ ਨੂੰ ਆਕ ਉਹਨਾਂ ਬਚਾ ਕੇ ਪਰਿਵਾਰ ਨੂੰ ਬੱਚਿਆਂ ਰਿਸ਼ਤੇਦਾਰਾਂ ਨੂੰ ਭਾਣਾ ਮਨਵਾ ਤੇ ਬਰਮੀ ਦਾਗ ਬਖਸ਼ੋ ਦਰਦਾਰ ਕਿਰਪਾ ਕਰੋ ਮਿਹਰ ਕਰੋ ਸੱਚੇ ਪਾਤਸ਼ਾਹਿਓ ਪਰਿਵਾਰ ਸੁੱਖ ਰੱਖੋ ਤੀਰ ਦੁਆਜ ਬਖਸ਼ ਕਰਕੇ ਮਿੱਠੀ ਵੀ ਆਤਮਾ ਨੂੰ ਸ਼ਾਂਤੀ ਬਖਸ਼ੋ ਜੀ ਦਰਦਾਰ ਕਿਰਪਾ ਕਰੋ ਪਰਿਵਾਰ ਵੱਲੋਂ ਆਪ ਜੀ ਉਤਾਰ ਪਿੱਤਰ ਵਾਲੇ ਹਾਜ਼ਰ ਨੇ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਲੋਕ ਪੜ੍ਹਦੇ ਤੱਕੋ ਸੰਗਤਾਂ ਵਾਸਤੇ ਪਿੱਤਰ ਖਰਾਬ ਦੇ ਦੇਗਾ ਤੇਰਾ ਹਾਜ਼ਰ ਨਿਰਦਾਰ ਆਪ ਜੀ ਭੋਗ ਲਾਓ ਸ਼ੇਰ ਪ੍ਰਸ਼ਾਦ ਸਾਧ ਸਕੇ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਰਦਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪ੍ਰਦੇਹ ਰੱਖਿਆ ਬਖਸ਼ ਕਰੋ ਜੀ ਗਰੀਬ ਨਿਵਾਜ ਆਪ ਦੇ ਬਖਸ਼ੇ ਦਾਤਾਂ ਦੇ ਲੰਗਰਾਂ ਚੁੱਟ ਸਵਾਰੀਆਂ ਪ੍ਰਵਾਨ ਕਰਨੀ ਇੱਦਾਂ ਤਾਰ ਜੀਓ ਕਿਰਪਾ ਕਰੋ ਇਸ ਵੇਲੇ ਦਾਤੇ ਆਈਆਂ ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰ ਤੇ ਫਿਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਗਰੀਬ ਨਿਵਾਜ ਆਪ ਦੇ ਬਖਸ਼ੇ ਪਰਿਵਾਰ ਵੱਲੋਂ ਬੇਅੰਤ ਮਿਹਨਤ ਮਾਇਜ ਸੇਵਾ ਹੋ ਰਹੀ ਆਪ ਕਰਨਾ ਪ੍ਰਵਾਨ ਕਰਨੀ ਸੇਵਕਾਂ ਦੀ ਕਮਾਈਆਂ ਸਬਰ ਕਰੋ ਕਾਲ ਵਿਵਾਦ ਦੇ ਚੜ੍ਹਕਾ ਗਰੀਬ ਨਿਵਾਜ ਆਪਣੀ ਸੇਵਕਾਂ ਦੀ ਚੜ੍ਹ ਕਰਾ ਕਰਨ ਦੀ ਬਾਲਤਾ ਕਰੋ ਜੀ ਮੇਰੇ ਪਰਿਵਾਰ ਪਰਿਵਾਰ ਦੇ ਸਿਰ ਤੇ ਰੱਖੋ ਸੇਵਕਾਂ ਦੇ ਸਾਰੇ ਰਹਿੰਦੇ ਘਰ ਸਵਾਰ ਕੇ ਚੰਨਾ ਦਨਾਦ ਬਣਾਓ ਸ਼ੋਧ ਨੇ ਪਿੰਡ ਸਾਰਾ ਦਰਦਾਰ ਆਪਣੀ ਸੇਵਕਾਂ ਦੀ ਆਪ ਲਾਚਾ ਰੱਖੋ ਜੀ ਦਰਦਾਰ ਕਿਰਪਾ ਕਰੋ ਬਖਸ਼ ਦਰਦਾਰ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਹੀ ਬਖਸ਼ੋ ਪਿੱਤਰ ਗੁਨਾਮੇ ਬਖਸ਼ਿਸ਼ ਕਰਕੇ ਸਾਫ਼ ਸੰਗਤਾਂ ਨੂੰ ਨਿਹਾਲ ਕਰ ਦਰਦਾਰ ਆਪ ਸਦਾ ਚੰਗੋ ਸਹੀ ਪਿਆਰੇ ਮੇਰੇ ਦਿਨ ਦਾ ਨਾਮ ਦਿੱਤਾ ਨਾਨਕ ਨਾਮ ਕਰਦੀ ਕਰਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਾਈ ਅਕਾਲ ਕੇ ਤਬੀ ਚਲਾਏ ਉਪ ਸਾਹਿਬ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਬਿਨ ਬੋਝ ਹੈ। ਗੋਜ ਜਦ ਮੈਂ ਰਾਜ ਕਰੇਗਾ ਖਾਲਸਾ, ਆ ਕੀ ਰਹੇ ਨਾ ਕੋਈ ਕੁਆਰ ਹੋਏ ਸਾ ਮਿਲੇਗੇ। ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ, ਚੜੇ ਦੋ ਤੇਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰੇ ਉਤਾਰਨ ਹਾ ਖੰਡ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਆਪਾਂ ਸਾਰੇ ਹੀ ਸਰਦਾਰ ਅਜੀਤ ਸਿੰਘ ਜੀ ਚੱਠਾ ਇਹਨਾਂ ਦੀ ਅੰਤਿਮ ਯਾਤਰਾ ਵਿੱਚ ਮਿਲ ਜੁਲ ਕੇ ਇਕੱਤਰ ਹੋਏ ਹਾਂ, ਸ਼ਾਮਲ ਹੋਏ ਹਾਂ। ਆਪ ਜੀ ਨੇ ਅਗਲੇ ਜਿਹੜੇ ਪ੍ਰੋਗਰਾਮ ਹਨ ਉਹ ਮਾਨਯੋਗ ਗਰੇਵਾਲ ਸਾਹਿਬ ਜੀ ਕੋਲੋਂ ਆਪ ਜੀ ਸਰਵਣ ਕਰੋ, ਉਹਨਾਂ ਚੁੱਕਾਂ ਦੀ ਖਿਮਾ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਰਾਣਾ ਰਾਓ ਨ ਕੋ ਰਹੇ ਰੰਗ ਨਾ ਤੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਪੱਧਤੀ। ਗੁਰੂ ਪਿਆਰੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਰਦਾਰ ਅਜੀਤ ਸਿੰਘ ਜੀ ਚੱਠਾ, ਸਰਦਾਰ ਅਜੀਤ ਸਿੰਘ ਜੀ ਚੱਠਾ, ਉਹਨਾਂ ਦੇ ਪੰਜ ਭੌਤ ਸਰੀਰ ਨੂੰ ਅਸੀਂ ਸਾਰੇ ਹੀ ਬੜੀ ਖੁਸ਼ੀ ਖੁਸ਼ੀ ਵਿਦਾ ਕਰਕੇ ਆਏ ਹਾਂ। ਸੋ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਜਦੋਂ ਬੱਚਿਆਂ ਨੇ ਉੱਥੇ ਸਪੀਚ ਦਿੱਤੀ ਸਾਰਿਆਂ ਨੇ, ਤਾਂ ਉਹਨਾਂ ਦੀ ਸਪੀਚ ਤੋਂ ਸਾਰੀ ਗੱਲ ਸਮਝ ਆਉਂਦੀ ਸੀ ਕਿ ਉਹਨਾਂ ਨੇ ਕਿਸ ਤਰ੍ਹਾਂ ਦੀ ਸਿੱਖਿਆ ਆਪਣੇ ਬੱਚਿਆਂ ਨੂੰ ਦਿੱਤੀ। ਸ਼ਿਵ ਕੁਮਾਰ ਬਟਾਲਵੀ ਬੜਾ ਵੱਡਾ ਸ਼ਹਿਰ ਹੋਇਆ, ਉਹਨੇ ਲਿਖਿਆ, ਮੇਰਾ ਲਿਖਿਆ ਗੀਤ ਕਿਸੇ ਨਾ ਗਾਣਾ, ਮੇਰਾ ਲਿਖਿਆ ਗੀਤ ਕਿਸੇ ਨਾ ਗਾਣਾ, ਮੈਂ ਆਪਣੀ ਮੌਤ ਤੋਂ ਪਹਿਲਾਂ ਆਪਾਂ ਹੀ ਗਾਣਾ। ਉਹਨਾਂ ਦੇ ਇਹਨਾਂ ਲਫ਼ਜ਼ਾਂ ਦਾ ਮਤਲਬ ਸੀ ਕਿ ਜਦੋਂ ਮੈਂ ਸੰਸਾਰ ਤੋਂ ਰੁਖਸਤ ਹੋਣਾ, ਆਪਣੇ ਆਪ ਹੀ ਲੋਕਾਂ ਨੂੰ ਪਤਾ ਮੈਂ ਕੌਣ ਸੀ, ਕਿੰਨਾ ਕੰਮ ਕੀਤਾ। ਇਸੇ ਤਰ੍ਹਾਂ ਇਲੈਕਟ੍ਰੋਨ ਦੇ ਕਿੰਗ ਸਰਦਾਰ ਅਜੀਤ ਸਿੰਘ ਜੀ ਚੱਠਾ, ਉਹਨਾਂ ਦੀ ਛੋਟੀ ਲਾਈਫ ਤੋਂ ਲੈ ਕੇ ਅਖੀਰ ਤੱਕ ਉਹਨਾਂ ਦੀ ਲਾਈਫ ਆਪਣੇ ਆਪ ਬੋਲਦੀ ਆ ਕਿ ਉਹਨਾਂ ਦੀ ਸ਼ਖਸੀਅਤ ਕੀ ਸੀ ਔਰ ਉਹਨਾਂ ਦੇ ਵਿੱਚ ਸਹਿਣਸ਼ੀਲਤਾ ਕੀ ਸੀ ਔਰ ਉਹਨਾਂ ਨੇ ਸਮਾਜ ਨੂੰ ਕੀ ਸੇਵਾ ਕੀਤੀ। ਐਸੇ ਮਨੁੱਖ ਦੁਨੀਆਂ ਦੇ ਵਿੱਚ ਬਹੁਤ ਘੱਟ ਨੇ। ਸੋ ਨਾਨਕ ਦਾਸ, ਇਹ ਸੁੱਖ ਮੰਗੇ ਮੋਕੋ ਕਰ ਸੰਤਨ ਕੀ ਤੁਰੇ, ਉਹਨਾਂ ਦੀ ਲਾਈਫ ਇੱਕ ਸੰਤ ਦੀ ਤਰ੍ਹਾਂ ਸੀ। ਜਦੋਂ ਅਸੀਂ ਕਿਸੇ ਸੰਤ ਦੀ ਸੰਗ ਕਰ ਲੈਂਦੇ ਹਾਂ, ਸੰਤ ਦੇ ਨਾਲ ਰਹਿੰਦੇ ਹਾਂ, ਉਹਦੀ ਸਿੱਖਿਆ ਆਪਣੇ ਪੱਲੇ ਬੰਨਦੇ ਹਾਂ, ਤਾਂ ਸਾਡੀ ਲਾਈਫ ਹੋਰ ਹੀ ਹੋ ਜਾਂਦੀ ਹੈ। ਸੋ ਸਾਨੂੰ ਜਿੰਨੇ ਤੁਸੀਂ ਆਏ ਹੋ, ਰਿਸ਼ਤੇਦਾਰ ਮਿੱਤਰ ਸਾਰਿਆਂ ਨੂੰ ਉਹਨਾਂ ਦੀ ਲਾਈਫ 'ਤੇ, ਉਹਨਾਂ ਦੀ ਸਿੱਖਿਆ 'ਤੇ ਬਹੁਤ ਮਾਣ ਹੈ। ਅਰਦਾਸਾਂ ਤਿੰਨ ਨੇ, ਪਹਿਲੀ ਜਦੋਂ ਬੱਚਾ ਪੈਦਾ ਹੁੰਦਾ ਮਾਂ ਨੂੰ ਲੈ ਕੇ ਆਉਂਦੀ, ਅਰਦਾਸ ਕਰਦੇ ਨੇ ਗ੍ਰੰਥੀ ਸਾਹਿਬ, ਅਤੇ ਉਸ ਤੋਂ ਬਾਅਦ ਜਦੋਂ ਬੱਚੇ ਦੀ ਲਾਈਫ ਸ਼ੁਰੂ ਹੁੰਦੀ ਹੈ, ਭਾਵ ਵਿਆਹ ਹੁੰਦਾ, ਤਾਂ ਉਸ ਟਾਈਮ 'ਤੇ ਅਰਦਾਸ। ਅਤੇ ਅੱਜ ਜਿਹੜੀ ਅਰਦਾਸ ਦੇ ਵਿੱਚ ਤੁਸੀਂ ਸ਼ਾਮਿਲ ਹੋਏ ਹੋ, ਇਹ ਅੰਤਿਮ ਅਰਦਾਸ ਹੈ। ਸੋ ਪਰਮਾਤਮਾ ਅੱਗੇ ਗੁਰੂ ਘਰ ਦੇ 21 ਦੇ 21 ਮੈਂਬਰਾਂ ਵੱਲੋਂ ਪਰਮਾਤਮਾ ਅੱਗੇ ਅਰਦਾਸ ਹੈ ਕਿ ਐਸੀਆਂ ਰੂਹਾਂ, ਵੈਸੇ ਐਸੀ ਰੂਹ ਨੂੰ ਕਹਿਣ ਦੀ ਲੋੜ ਨਹੀਂ, ਕਿਉਂਕਿ ਜਿਹੜਾ ਉਹ ਕੰਮ ਇਸ ਸੰਸਾਰ ਦੇ ਵਿੱਚ ਕਰ ਗਏ ਨੇ, ਉਹ ਬਿਰਲਾ ਹੀ ਕਰ ਸਕਦੇ ਨੇ। ਸੋ ਪਰਮਾਤਮਾ ਅੱਗੇ ਚਲੋ ਰਸਮ ਦੇ ਤੌਰ 'ਤੇ ਪਰਮਾਤਮਾ ਅੱਗੇ ਅਸੀਂ ਹਮੇਸ਼ਾ ਹੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਐਸੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਿੱਛੇ ਜੋ ਪਰਿਵਾਰ ਹੈ ਰਾਜਵਿੰਦਰ ਜਸਵਿੰਦਰ ਦੀਪਾ ਅਤੇ ਕਾਰਲਾ ਅਤੇ ਭੈਣ ਜੀ ਸਵਰਨਜੀਤ ਕੌਰ ਜੀ ਜੱਠਾ। ਸੋ ਪਰਮਾਤਮਾ ਅੱਗੇ ਗੁਰੂ ਘਰ ਵੱਲੋਂ ਅਰਦਾਸ ਹੈ ਸਾਰੀ ਕਮੇਟੀ ਵੱਲੋਂ ਤੁਸੀਂ ਵੀ ਇਸ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਹੋ ਤੁਹਾਡਾ ਵੱਲੋਂ ਵੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਐਸੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਈਂ ਅਤੇ ਅੱਗੇ ਤੋਂ ਸਾਰੇ ਪਰਿਵਾਰ ਨੂੰ ਜੋ ਬਲ ਬਖਸ਼ੀ ਕਿਉਂਕਿ ਕਈ ਵਾਰੀ ਸੰਸਾਰ ਦੇ ਵਿੱਚ ਜਦੋਂ ਮਨੁੱਖ ਇਸ ਦੁਨੀਆਂ ਤੋਂ ਸੁਰੱਖਿਅਤ ਹੁੰਦਾ ਪਰਿਵਾਰ ਖਿੰਡ ਜਾਂਦਾ। ਪਰ ਜੱਠਾ ਸਾਹਿਬ ਦੀ ਇਹ ਖੂਬੀ ਸੀ ਉਹਨਾਂ ਨੇ ਬੱਚਿਆਂ ਨੂੰ ਜਿਸ ਤਰ੍ਹਾਂ ਇੱਕ ਸੁਨਿਆਰਾ ਮਾਲਾ ਨੂੰ ਪਲੋ ਕੇ ਮੋਤੀਆਂ ਨੂੰ ਮਾਲਾ ਦੇ ਵਿੱਚ ਪਰੋਂਦਾ ਉਸ ਤਰ੍ਹਾਂ ਜੱਠਾ ਸਾਹਿਬ ਇਸ ਪਰਿਵਾਰ ਨੂੰ ਪਰੋ ਕੇ ਗਏ ਨੇ ਔਰ ਪਰਿਵਾਰ ਦੇ ਵਿੱਚੋਂ ਇੰਨਾ ਮੇਲ ਜੋਲ ਹੈ ਕਿ ਉਹਨਾਂ ਦੇ ਵਿੱਚੋਂ ਸੂਈ ਨਹੀਂ ਲੰਘਦੀ। ਸੋ ਦੇਖੋ ਜਦੋਂ ਆਮ ਤੌਰ 'ਤੇ ਫਿਊਨਰਲ ਸਰਵਿਸ ਹੁੰਦੀ ਹੈ ਬੜਾ ਉੱਥੇ ਰੋਣਾ ਧੋਣਾ, ਪਰ ਇਸ ਪਰਿਵਾਰ ਦੇ ਵਿੱਚ ਇੰਨਾ ਵਿਸ਼ਵਾਸ ਹੈ ਕਿ ਜਦੋਂ ਇਸ ਸੰਸਾਰ ਦੇ ਵਿੱਚ ਕੋਈ ਆਉਂਦਾ ਉਹਨੇ ਜਾਣਾ ਹੀ ਜਾਣਾ। ਸੋ ਇਹਨਾਂ ਨੇ ਇਸ ਵਿਸ਼ਵਾਸ ਕਰਕੇ ਕੋਈ ਰੋਣਾ ਧੋਣਾ ਨਹੀਂ ਕੀਤਾ। ਭੈਣ ਜੀ ਸਵਰਨਜੀਤ ਕੌਰ ਠੀਕ ਹੈ, ਕਾਮ ਸੀਗੇ ਚੁੱਪ ਸੀਗੇ, ਪਰ ਉਹਨਾਂ ਦੇ ਖੂਨ ਦੇ ਵਿੱਚ ਇੱਦਾਂ ਦੀ ਚਿਹਰੇ ਤੋਂ ਇੱਦਾਂ ਦੀ ਝਲਕ ਨਹੀਂ ਆਈ ਲੈ ਵੀ ਗਿਆ ਕੰਮ ਗਿਆ ਕੰਮ ਨਾ। ਸੋ ਪਰਮਾਤਮਾ ਦੀ ਇਸ ਪਰਿਵਾਰ 'ਤੇ ਕਿਰਪਾ, ਤੁਸੀਂ ਆਏ ਹੋ ਅਤੇ ਲੱਖ ਮੁਬਾਰਕਬਾਦ ਤੁਹਾਡੇ ਕਦਮਾਂ ਨੂੰ ਜਿਹੜੇ ਕਦਮ ਤੁਹਾਨੂੰ ਇੱਥੇ ਲੈ ਕੇ ਆਏ ਨੇ। ਇਸੇ ਕਰਕੇ ਸਾਰੀ ਦੁਨੀਆ ਪੈਰਾਂ ਨੂੰ ਮੱਥਾ ਟੇਕਦੀ ਹੈ। ਸੋ ਅਖੀਰ ਦੇ ਵਿੱਚ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਬਣ ਮਿਲਿਆ। ਬੇਨਤੀ ਹੈ ਪਰਿਵਾਰ ਵੱਲੋਂ ਲੰਗਰ ਤਿਆਰ ਹੈ, ਤੁਸੀਂ ਦੂਰੋਂ ਦੂਰੋਂ ਚੱਲ ਕੇ ਆਏ ਹੋ ਇਸ ਅੰਤਿਮ ਅਰਦਾਸ ਦੇ ਵਿੱਚ। ਸੋ ਪਲੀਜ਼ ਲੰਗਰ ਛੱਕ ਕੇ ਜਾਣਾ, ਚਾਹ ਪਾਣੀ ਪੀ ਕੇ ਜਾਣਾ, ਇੰਨਾ ਹੀ ਇਸ ਪਰਿਵਾਰ ਵੱਲੋਂ ਬੇਨਤੀ ਹੈ। ਅਤੇ ਹੁਣ ਇਸ ਤੋਂ ਬਾਅਦ ਇਸ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਇੱਕ ਪ੍ਰੋਗਰਾਮ ਹੋਰ ਸ਼ੁਰੂ ਹੋਣਾ ਹੈ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜੋ ਵੀ ਜਿੱਦਾਂ ਕਈ ਵਾਰੀ ਆਪਾਂ ਇਸ ਤਰ੍ਹਾਂ ਦੇ ਸਮਾਗਮ ਤੋਂ ਬਾਅਦ ਪ੍ਰੋਗਰਾਮ ਤੋਂ ਬਾਅਦ ਅੰਤਿਮ ਅਰਦਾਸ ਤੋਂ ਬਾਅਦ ਸਾਰਾ ਪਰਿਵਾਰ ਬੈਠ ਕੇ ਅਸੀਂ ਗੱਲਾਂ ਬਾਤਾਂ ਕਰਦੇ ਹਾਂ, ਯਾਦਾਂ ਤਾਜ਼ੀਆਂ ਕਰਦੇ ਹਾਂ। ਸੋ ਲੰਗਰ ਦੇ ਵਿੱਚ ਤੁਸੀਂ ਯਾਦਾਂ ਤਾਜ਼ੀਆਂ ਕਰੋ ਅਤੇ ਐਸੀ ਨਹੀਂ ਕੋਈ ਗੱਲ ਵੀ ਜਿਹੜਾ ਹੁਣ ਮਤਲਬ ਇਸ ਤਰ੍ਹਾਂ ਦੀ ਗੱਲ ਹੈ ਵੀ ਹੋਰ ਪਰਿਵਾਰ ਦਾ ਕੋਈ ਨਹੀਂ ਦੋ ਚਾਰ ਮਿੰਟ ਲੇਟ ਹੋਜੂ, ਕੋਈ ਐਸੀ ਗੱਲ ਨਹੀਂ ਹੈ। ਸੋ ਇੰਨਾ ਹੀ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਭੈਣ ਜੀ ਸਵਰਨਜੀਤ ਕੌਰ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ। ਇੱਕ ਵਾਰੀ ਫੇਰ ਤੁਸੀਂ ਦੁੱਖ ਦੇ ਵਿੱਚ ਦੁੱਖ ਸਾਂਝਾ ਕੀਤਾ। ਕਹਿੰਦੇ ਨੇ ਜੇ ਦੁੱਖ ਦੇ ਵਿੱਚ ਦੁੱਖ ਬਣਾਈਏ ਤਾਂ ਮਨ ਹੌਲਾ ਹੋ ਜਾਂਦਾ, ਜੇ ਸੁੱਖ ਦੇ ਵਿੱਚ ਸੁੱਖ ਵਧਾਈਏ ਤਾਂ ਸੁੱਖ ਵੱਧ ਜਾਂਦਾ, ਅਤੇ ਦੁੱਖ ਦੇ ਵਿੱਚ ਦੁੱਖ ਮਿਟਾਈਏ ਤਾਂ ਦੁੱਖ ਘੱਟ ਜਾਂਦਾ। ਸੋ ਇੰਨੀਆਂ ਹੀ ਬੇਨਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੂੰ ਚੋ ਸੱਜਣ ਮੰਡਿਆ

ਸਰਣ ਗਗਨ ਨਵ ਖੰਡ ਮੈਂ ਜੋਤ ਸਭ ਰੂਪ ਰਹਿਓ ਭਰ ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਜੀ ਸੰਗਤ ਨੂੰ ਕਿ ਹੁਣ ਨਵੇਂ ਪਾਤਸ਼ਾਹ ਦੇ ਸਲੋਕ ਪ੍ਰਾਰੰਭ ਹੋਣ ਲੱਗੇ ਹਨ, ਸੋ ਪਲੀਜ਼ ਚੁੱਪ ਦਾ ਦਾਨ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ

संग सखा सब तज गए कूनन बिहो साथ कौनान के विपत में टिकी एक रघुनाथ।

ਆਧਾਰੋ। ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ। ਸਲੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਬੜੇ ਹੀ ਪਿਆਰ ਦੇ ਨਾਲ ਅੱਜ ਗੁਰੂ ਦਰਬਾਰ ਵਿਖੇ ਬੱਚਾ ਹਿੰਮਤ ਸਿੰਘ ਅਤੇ ਬੱਚਾ ਬੇਅੰਤ ਸਿੰਘ ਦੀ ਦਸਤਾਰਬੰਦੀ ਕਰਨ ਵਾਸਤੇ ਗੁਰੂ ਦਰਬਾਰ ਵਿਖੇ ਸੰਗਤ ਜੁੜ ਬੈਠੀ ਹੈ। ਪਰਿਵਾਰ ਨੂੰ ਅਤੇ ਸਾਕਾਂ ਸੰਬੰਧੀਆਂ ਨੂੰ ਬੜਾ ਚਾਅ ਹੁੰਦਾ ਹੈ, ਬੜੀ ਖੁਸ਼ੀ ਹੁੰਦੀ ਹੈ ਜਦੋਂ ਆਪਾਂ ਅਜਿਹੇ ਪ੍ਰੋਗਰਾਮ ਕਰਦੇ ਹਾਂ। ਤੇ ਗੁਰੂ ਪਿਆਰਿਓ, ਇਹ ਦਸਤਾਰਬੰਦੀ ਦਾ ਜੋ ਪ੍ਰੋਗਰਾਮ ਹੁੰਦਾ ਹੈ, ਇਹ ਤਾਂ ਬਹੁਤ ਹੀ ਖੁਸ਼ੀਆਂ ਭਰਿਆ ਅਤੇ ਬੱਚਿਆਂ ਨੂੰ ਦਸਤਾਰ ਦੇ ਮਹੱਤਵ ਬਾਰੇ, ਦਸਤਾਰ ਦੀ ਜ਼ਿੰਮੇਵਾਰੀ ਬਾਰੇ ਅਹਿਸਾਸ ਕਰਾਉਂਦਾ ਹੈ। ਇਹ ਸਾਰੇ ਦਾ ਸਾਰਾ ਜੋ ਪ੍ਰੋਗਰਾਮ ਹੈ, ਦਸਤਾਰ ਦੀ ਕੀ ਮਹੱਤਤਾ ਹੈ, ਇਹਦੀ ਕੀ ਵਿਸ਼ੇਸ਼ਤਾ ਹੈ, ਉਹ ਮੇਰੇ ਸਤਿਕਾਰਯੋਗ ਭੈਣ ਜੀ ਮਨਪ੍ਰੀਤ ਕੌਰ ਜੀ ਆਪ ਜੀਆਂ ਨਾਲ ਬਾਅਦ ਵਿੱਚ ਸਾਂਝਾ ਕਰਨਗੇ, ਅਤੇ ਮੇਰੇ ਸਤਿਕਾਰਯੋਗ ਵੀਰ ਜੀ ਜੀਆਂ ਨੇ ਜਿਨ੍ਹਾਂ ਨੇ ਬਾਅਦ ਵਿੱਚ ਬੱਚਿਆਂ ਨੂੰ ਕੁਝ ਬਚਨ ਵੀ ਬੱਚਿਆਂ ਨਾਲ ਸਾਂਝੇ ਕਰਨੇ ਨੇ, ਉਹਨਾਂ ਨੂੰ ਅਸੀਸ ਦੇਣੀ ਹੈ, ਉਹ ਆਪ ਜੀਆਂ ਨਾਲ ਸਾਂਝੇ ਕਰਨਗੇ। ਤੋ ਅਸੀਂ ਸਿਰਫ 12-13 ਮਿੰਟ ਵਾਸਤੇ ਆਪ ਜੀ ਦੀ ਸੇਵਾ ਵਿੱਚ ਦੋ ਸ਼ਬਦ ਗਾਇਨ ਕਰਾਂਗੇ, ਉਸ ਤੋਂ ਬਾਅਦ ਬੱਚਿਆਂ ਨੇ ਸ਼ਬਦ ਗਾਇਨ ਕਰਨੇ ਨੇ। ਸਾਰਾ ਪ੍ਰੋਗਰਾਮ ਜਿਵੇਂ ਬਣਿਆ ਹੈ, ਫਿਰ ਗੁਰੂ ਚਰਨਾਂ ਵਿਖੇ ਸਮਾਪਤੀ ਦੀ ਅਰਦਾਸ ਕਰਕੇ ਫਿਰ ਦੁਬਾਰਾ ਪਰਿਵਾਰ ਵੱਲੋਂ ਸ਼੍ਰੀ ਸਹਿਜ ਪਾਠ ਆਰੰਭ ਕੀਤੇ ਜਾਣੇ ਨੇ, ਬੱਚਿਆਂ ਨੂੰ ਦਸਤਾਰਬੰਦੀ ਕੀਤੀ ਜਾਣੀ ਹੈ। ਤੋ ਆਓ ਸਾਰੇ ਦਾ ਸਾਰਾ ਪ੍ਰੋਗਰਾਮ ਗੁਰੂ ਕਿਰਪਾ ਨਾਲ ਨਿਰਵਿਘਨਤਾ ਸਹਿਤ ਸੰਪੰਨ ਹੋਵੇ, ਇਹ ਸਾਡੀ ਗੁਰੂ ਚਰਨਾਂ ਵਿਖੇ ਅਰਦਾਸ ਬੇਨਤੀ ਹੈ। ਆਓ ਪਿਆਰ ਦੇ ਨਾਲ ਸਾਰੀ ਸੰਗਤ ਮਿਲ ਕਰਕੇ ਕੀਰਤਨ ਆਰੰਭ ਕਰੀਏ ਜੀ।

ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਜੀਵਤ ਜੀਵਤ ਜੀਵਤ ਰਹੋ ਰਾਮ ਰਸਾਇਣ ਨਿਤ ਉੱਠ ਪੀਵੋ ਹਰ ਹਰ ਹਰ ਹਰ ਰਸਨਾ ਕਹੋ। ਆਓ ਮਿਲ ਕਰਕੇ ਸਾਰੀ ਸੰਗਤ ਸ਼ਬਦ ਗਾਇਨ ਕਰੀਏ।

ਗੁਰਬਾਣੀ ਦਾ ਇਹ ਪਾਵਨ ਪਵਿੱਤਰ ਸ਼ਬਦ ਜੋ ਕਿ ਸਾਨੂੰ ਅਸੀਸਾਂ ਬਖਸ਼ਦਾ ਹੈ। ਕਿਹੜੀ ਅਸੀਸ? ਨਿਮਖ ਨਾ ਬਿਸਰੋ, ਤੁਮ ਕਹੋ ਹਰ ਹਰ, ਸਦਾ ਭਜੋ ਜਗਦੀਸ਼। ਤੇ ਆਓ ਮੈਂ ਬੇਨਤੀ ਕਰਾਂ, ਇੱਕ ਵਾਰੀ ਆਪਾਂ ਸਾਰੇ ਮਿਲ ਕਰਕੇ ਇਸ ਪੰਕਤੀ ਨੂੰ ਗਾਇਨ ਕਰੀਏ। ਉਸ ਤੋਂ ਉਪਰੰਤ ਦਸ ਰਹੇ ਆਪ ਜੀ ਪਾਸੋਂ ਖਿਮਾ ਦੇ ਜਾਚਕ ਹੋਣਗੇ। ਪਿਆਰ ਸਾਹਿਤ ਅਗਲਾ ਪ੍ਰੋਗਰਾਮ ਆਪ ਜੀਆਂ ਨੇ ਬੱਚਿਆਂ ਪਾਸੋਂ ਸਰਵਣ ਕਰਨਾ ਜੀ। ਆਓ ਸਾਰੀ ਸੰਗਤ ਮਿਲ ਕਰਕੇ ਇਹਨਾਂ ਪੰਕਤੀਆਂ ਦਾ ਗਾਇਨ ਕਰੋ।

0: ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ। ਆਓ ਪਿਆਰ ਸਾਹਿਤ ਅਗਲਾ ਪ੍ਰੋਗਰਾਮ ਸਰਵਣ ਕਰੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕੀ ਫਤਿਹ। ਨਿਖਿਲ ਭਾਈ ਸਾਹਿਬ ਦਾ ਮੇਰੇ ਨਾਲ ਟੈਲੀਫੋਨ ਮਿਲੀ ਹੋਈ ਸੀ, ਦਿਲ ਮਿਲਿਆ ਸੀ। ਮੈਨੂੰ ਕਹਿ ਰਹੇ ਨੇ ਬਈ ਭੈਣ ਜੀ ਆਇਆ ਕਿ ਸ਼ਬਦ ਕੱਢਣਾ ਛੋਟਾ ਜਿਹਾ ਪੜ੍ਹਨਾ ਪਰ, ਮੈਂ ਕਿਹਾ ਜੀਵਤ ਜੀਵਤ ਪੜ੍ਹ ਲਾਂਗੇ। ਉਹ ਮੈਂ ਕਿਹਨੇ ਪੜ੍ਹ ਲਿਆ, ਮੈਂ ਕਿਹਾ ਚਲੋ, ਮੈਂ ਕਿਹਾ ਪੋਤਾ ਮਾਤਾ ਸੀ ਪੜ੍ਹ ਲਾਂਗੇ। ਮੈਂ ਕਨੈਕਸ਼ਨ ਬਣਿਆ ਪੂਰਾ ਹੈ ਜੀ।
1: Thank you all so much for joining us today. My name is Mandeep. I'm Himit's father and Beyant's Dayaji. As you have come to understand, our program has got to a little bit of a late start because of a previous program, so we're going to do our best to get back on track and complete our task today. There has been a reading of the Guru Granth Sahib, our scripture, called the Sage Pat, that our family has been performing for some time. That's a reading of over 1400 pages from our scripture. That has been completed, and we're now going to be continuing with some of our sacred hymns by our family. For those of you, we will project again the QR code so that you can see an outline of our program and an explanation of what's happening, and we'll bring you more information as things go on. Thank you again so much for your patience and for being with us on this special occasion today. Vaheguru Ji Ka Khalsa. Vaheguru Ji Ka Fateh.

0: बेटे ने किया सी 8 मिनट असी 7 मिनट लाए एक बोल हुंदा था वाह वाह गुरु जी का ट्रांस
1: वाह गुरु जी की
0: वाह गुरु जी
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਸਾਧ ਸੰਗਤ ਜੀ ਫੋਰ ਯੋਰ ਸਪੋਰਟ ਆਨ ਦਿਸ ਵੈਰੀ ਸਪੈਸ਼ਲ ਡੇ ਵੀ ਫੀਲ ਇਟਸ ਸੱਚ ਅ ਬਲੈਸਿੰਗ ਦੈਟ ਆਰ ਕਿਡਸ ਫੀਲ ਕਨੈਕਟਡ ਟੂ ਦ ਟੀਚਿੰਗਸ ਆਫ ਆਰ ਗੁਰੂਜ਼ ਐਂਡ ਗੁਰਬਾਣੀ ਵੀ ਕੈਨ ਓਨਲੀ ਪ੍ਰੇ ਦੈਟ ਵਿਦ ਸਤਿਗੁਰੂ ਜੀ ਸਪੋਰਟ ਦੇ ਆਲਵੇਜ ਮੇਨਟੇਨ ਦਿਸ ਕਨੈਕਸ਼ਨ Today, our kids will play the Shabad, De Shiva Parmoy Hai. This powerful prayer was written by Sri Guru Gobind Singh Ji and inspires courage in the face of adversity, resilience, and unwavering faith. It asks Waiguruji for strength, to always stand for truth, never shy away from doing what is right. It teaches us to remain steadfast throughout every challenge.
2: Vaheguru Ji ka khalsa, Vaheguru Ji ki fateh. We chose this Shabad because we felt it beautifully reflects the values that the star symbolizes, honor, responsibility, and humility. Te Shiva paramoye hai, shubhakaramane te kabahu nataro. Grant me this blessing, O Divine One, that I may never refrain from doing good deeds and righteous actions. Please join along as we sing. Vaheguru Ji ka khalsa, Vaheguru Ji ki fateh.

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਧਿਆਈਐ, ਜਿਸ ਰਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਆਪ ਜੀ ਦਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਉਤਰਵਾਈਆਂ ਤਾਂ ਨਿਆਰਿਆਂ ਨਾਲ ਚਿਰਵਾਏ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਇਨ੍ਹਾਂ ਸਮੂਹ ਸਿੰਘ ਸਿੰਘਣੀਆਂ ਭੁਚੰਗੀਆਂ ਸਿਦਕਵਾਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚਿਤਿਆਵੇ ਚਿਤਿਆਵਨ ਕਾ ਸਦ

ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੂੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ, ਗੁਰਧਾਮ ਸਮੂਹ, ਗੁਰਧਾਮਾਂ ਦਾ ਪ੍ਰਬੰਧ, ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਵਿੱਤਰ ਚਰਣਾ ਕਮਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਹੈ। ਸਤਿਗੁਰ ਜੀਓ, ਆਪ ਜੀ ਦੇ ਦਰ ਘਰ ਦੇ ਸੇਵਕ, ਚੱਡਾ ਪਰਿਵਾਰ ਅਤੇ ਸੇਠੀ ਪਰਿਵਾਰ ਵੱਲੋਂ ਕਾਕਾ ਹਿੰਮਤ ਸਿੰਘ, ਸਪੁੱਤਰ ਸਰਦਾਰ ਮਨਦੀਪ ਸਿੰਘ, ਬੀਬੀ ਮਨਪ੍ਰੀਤ ਕੌਰ, ਕਾਕਾ ਬੇਅੰਤ ਸਿੰਘ, ਸਪੁੱਤਰ ਸਰਦਾਰ ਅਮਰਜੋਤ ਸਿੰਘ, ਬੀਬੀ ਹਰਲੀਨ ਕੌਰ, ਬੱਚਿਆਂ ਦੀ ਦਸਤਾਰਬੰਦੀ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰੂ ਜੀਓ ਸੇਵਕ ਪਰਿਵਾਰ ਨੇ ਆਪ ਜੀ ਦਾ ਓਟ ਆਸਰਾ ਤੱਕਿਆ ਹੈ। ਸੇਵਕ ਪਰਿਵਾਰ ਵੱਲੋਂ ਅੰਮ੍ਰਿਤਮਈ ਬਾਣੀ ਦੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਰੱਬੀ ਬਾਣੀ ਦੇ ਕੀਰਤਨ ਕੀਤੇ ਗਏ ਨੇ। ਗਰੀਬ ਨਿਵਾਸ ਸੱਚੇ ਪਾਤਸ਼ਾਹ, ਬਾਣੀ ਦੇ ਕੀਰਤਨ ਗਾਇਨ ਕਰਦਿਆਂ, ਭੋਗ ਦੇ ਸਲੋਕ ਉਚਾਰਨ ਕਰਦਿਆਂ, ਆਪ ਜੀ ਦੇ ਦਰ ਕਰਦੇ ਟਹਿਲੀਆਂ ਪਾਸੋਂ, ਬੱਚਿਆਂ ਪਾਸੋਂ ਅਨੇਕਾਂ ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਅੱਗੋਂ ਵਾਸਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਸੇਵਕ ਪਰਿਵਾਰ ਨੇ ਆਪ ਜੀ ਦਾ ਓਟ ਆਸਰਾ ਲੈ ਕਰਕੇ ਆਪ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਸਹਿਜ ਪਾਠ ਕੀਤੇ। ਗਰੀਬ ਨਿਵਾਜ ਸੇਵਕਾਂ ਦੀ ਸੇਵਾ ਥਾਂ ਪਾਉਣੀ, ਬੜੀ ਸੋਹਣੀ ਬਾਣੀ ਦਾ ਸੱਚੇ ਪਾਤਸ਼ਾਹ ਜੀਓ ਸਮੂਹ ਬਾਣੀ ਦਾ ਕੇਂਦਰੀ ਭਾਵ ਸਮੂਹ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾ ਕੇ ਆਪਣੇ ਚਰਣਾ ਕਮਲਾਂ ਦੇ ਨਾਲ ਜੋੜੀ ਰੱਖਣਾ। ਸਤਿਗੁਰੂ ਜੀਓ, ਪਰਿਵਾਰਾਂ ਵੱਲੋਂ ਬੱਚਿਆਂ ਦੀ ਦਸਤਾਰਬੰਦੀ ਨੂੰ ਮੁੱਖ ਰੱਖਦਿਆਂ, ਆਪ ਜੀ ਦੇ ਪਾਵਨ ਦਰਬਾਰ ਵਿਖੇ ਹਾਜ਼ਰੀਆਂ ਭਰਦਿਆਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਆਪ ਜੀ ਦੇ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਈ ਦੇਗ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਪਰਿਵਾਰ ਵੱਲੋਂ ਭੋਗ ਦੇ ਸਮੇਂ ਆਪ ਜੀ ਵਾਸਤੇ ਸੋਹਣੇ ਪੁਸ਼ਾਕੇ ਹਾਜ਼ਰ ਹੋਏ ਨੇ, ਦਰ ਅੰਗੀਕਾਰ ਕਰੋ। ਸੇਵਕਾਂ ਦੇ ਪਰਦੇ ਕਜੀ ਰੱਖਣੇ, ਲਾਜਪਤ ਬਣਾਈ ਰੱਖਣੀ ਜੀ। ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ, ਪਰਸਾ ਸੇਵਕਾਂ ਦੀ ਸੇਵਾ ਥਾਂ ਪਾਉਣੀ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਈਹਾਂ ਊਹਾਂ ਸੱਚ ਹੋਵੇ। ਬੇਅੰਤ ਮਾਇਆ ਗੁਰੂ ਘਰ ਵਾਸਤੇ ਅਤੇ ਬੇਅੰਤ ਮਾਇਆ ਕੀਰਤਨ ਦਾ ਸਤਿਕਾਰ ਕੀਤਾ ਗਿਆ। ਸਤਿਗੁਰੂ ਸੇਵਕ ਪਰਿਵਾਰ ਦੀ ਕੀਤੀ ਸੇਵਾ ਥਾਂ ਪਾਉਣੀ, ਸੇਵਕਾਂ ਦੇ ਖਜ਼ਾਨੇ ਭਰਪੂਰ ਰੱਖਣੇ, ਕਾਰੋਬਾਰਾਂ ਵਿੱਚ ਵਾਧੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ। ਦਾਤਾ ਜੀ ਕਿਰਪਾ ਕਰੋ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਦੁਬਾਰਾ ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ ਅਤੇ ਬੱਚਿਆਂ ਨੂੰ ਦਸਤਾਰ ਬਣਾਉਣ ਲਈ ਆਗਿਆ ਬਖਸ਼ੋ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤਿਆ ਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।